समाधि लगा के बैठी। अमृत वेला है, सारी कुदरत विस्माजता।

ਦੱਸਣਾ ਖਾਲੀ ਨਾ ਰਹੇ ਸਾਰੇ ਮਾਲਕ ਦੇ ਦਰ ਤੇ ਹਾਜ਼ਰੀਆਂ ਲੱਗੀ ਬਾਬਾ ਜੀ ਬਚਨ ਕਰਦੇ ਸਨ ਜਿਹੜਾ ਗੁਰੂ ਨਾਨਕ ਦੇ ਦਰੋਂ ਖਾਲੀ ਚਲਾ ਜਾਏਗਾ ਉਹ ਸਦਾ ਖਾਲੀ ਰਹੇਗਾ ਤੇ ਸਾਰੇ ਹਾਜ਼ਰੀਆਂ ਕੀਰਤਨ ਹੋ ਰਹੇ ਕੀਰਤਨ ਦੇ ਪਿਆਰ ਵਾਲੇ ਕੀਰਤਨ ਰਿਕਾਰਡ ਕਰ ਰਹੇ ਟੇਪਾਂ ਲੱਗੀ ਕੁਛ ਬੁੱਧੀ ਅਨੁਸਾਰ ਜੋ ਸੇਵਕ ਬੋਲੀ ਜਾਂਦਾ ਉਹ ਰਿਕਾਰਡ ਹੋਈ ਜਾਂਦਾ ਇਹ ਤਾਂ ਛੋਟੀ ਟੇਪ ਹੈ ਗੁਰੂ ਨਾਨਕ ਪਾਤਸ਼ਾਹ ਦੇ ਦਰਬਾਰ ਵਿਚ ਵੀ ਵੱਡੀ ਸਾਰੀ ਟੇਪ ਲੱਗੀ ਹੋਈ ਹੈ ਜੋ ਵੀ ਗੁਰੂ ਕੁਮਾਈ ਭਾਈ ਇੱਥੇ ਆਉਂਦਾ ਹੈ ਜਿਸ ਪਾਉਣਾ ਨਾਲ ਆਉਂਦਾ ਹੈ ਉਹ ਰਿਕਾਰਡ ਹੋਇਆ ਜਾਂਦਾ ਹੈ ਉਹਦੇ ਬਦਲੇ ਮਾਖੀਆਂ ਮਿਲਦੀਆਂ ਸਾਰੇ ਆਜੀਆਂ ਕਰੋ ਤੇ ਗੱਜ ਕੇ ਪਿਆਰ ਨਾਲ ਸਾਰੇ ਬੋਲੋ ਪਹਿਲਾਂ ਪਿੱਛੇ

ਸਭ ਤੋਂ ਵੱਡਾ ਸਤਿਗੁਰੂ ਨਾਨਕ। ਸਤਿਗੁਰੂ ਨਾਨਕ ਸਾਰਿਆਂ ਤੋਂ ਵੱਡਾ ਕਿਉਂ ਹੈ? ਇਸ ਵਾਸਤੇ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਰਿਆਂ ਨਾਲ, ਹਿੰਦੂ ਮੁਸਲਮਾਨ ਸਾਰਿਆਂ ਨਾਲ ਪਿਆਰ ਕੀਤਾ ਤੇ ਸਾਰਿਆਂ ਦਾ ਭਲਾ ਮੰਗਿਆ। ਬਾਬੇ ਨੇ ਅਰਦਾਸ ਕੀਤੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ। ਫਿਰ ਜੇ ਗੁਰੂ ਨੂੰ ਵੱਡਾ ਕਵਾਂਗੇ ਤਾਂ ਬਖਸ਼ਿਸ਼ ਕੀ ਹੋਵੇਗੀ? ਬਾਬਾ ਈਸ਼ਵਰ ਸਿੰਘ ਜੀ ਮਹਾਰਾਜ ਬਚਨ ਕਰਦੇ ਸਨ ਕਿ ਭਾਈ ਜੇ ਤੁਸੀਂ ਗੁਰੂ ਨੂੰ ਵੱਡਾ ਕਹੋਗੇ ਗੁਰੂ ਤੁਹਾਨੂੰ ਵੱਡਾ ਬਣਾ ਦੇ। ਇਹ ਤਾਂ ਜਿਹਾ ਬੀਜੇ ਗੁਰੂ ਨਾਨਕ ਦੀਆਂ ਵਡਿਆਈਆਂ ਕਰਨ ਵਾਲਾ ਦੁਨੀਆਂ ਉਹਦੀਆਂ ਵਡਿਆਈਆਂ। ਇਸ ਵਾਸਤੇ ਗੁਰੂ ਦੀ ਵਡਿਆਈ ਕਰਨੀ, ਗੁਰੂ ਨੂੰ ਵੱਡਾ ਕਹਿਣਾ। ਇਹ ਨਹੀਂ ਵੀ ਸਾਡੇ ਕਹਿਣ ਨਾਲ ਉਹ ਹੋਰ ਵੱਡਾ ਹੋ ਜਾਏਗਾ, ਆਪਣੀ ਹਉਮੈ ਦੀ ਮੈਲ ਨੂੰ ਲਾਉਣ। ਪਰ ਦੁਨੀਆਦਾਰ ਨੂੰ ਜੇ ਵੱਡਾ ਕਹੀਏ ਤਾਂ ਉਹਦੇ ਅੰਦਰ ਹਉਮੈ ਵੱਧ ਜਾਂਦੀ। ਬਾਕੀ ਮੈਂ ਕੁਛ, ਕਿਉਂਕਿ ਰੋਗ ਜੋ ਲੱਗਾ ਤਾਂ ਗੰਗਾ ਰਾਮ ਨੇ ਕਿਹਾ ਕਿ ਮਹਾਂਪੁਰਸ਼ਾਂ ਨੂੰ ਘਰੋਂ ਦੇ ਜਾ ਕੇ ਮੈਂ ਕਿਹਾ ਚਲੇ ਜਾਓ, ਤੁਹਾਨੂੰ ਇੱਥੋਂ ਕੁਛ ਨਹੀਂ ਮਿਲੇਗਾ। ਨਾ ਬਾਈ ਪਿਆਰਿਆ, ਵਾਹਿਗੁਰੂ ਨੇ ਤੈਨੂੰ ਸਭ ਕੁਝ ਦਿੱਤਾ ਹੈ, ਵਾਹਿਗੁਰੂ ਦੇ ਨਾਂ ਤੇ ਮੰਗਦੇ। ਮੈਨੂੰ ਕ੍ਰੋਧ ਆ ਗਿਆ, ਮੈਂ ਅੰਦਰੋਂ ਹੰਟਰ ਚੁੱਕ ਲਿਆ ਤੇ ਬੇਦੋਸ਼ੇ ਫਕੀਰ ਨੂੰ ਕੁੱਟਣਾ ਸ਼ੁਰੂ ਕਰ, ਬੜਾ ਮਾਰਿਆ, ਮਾਰ ਮਾਰ ਕੇ ਬੇਹੋਸ਼ ਕਰ। ਕ੍ਰੋਧ ਚੰਡਾਲ ਹੈ, ਕਾਮ ਕ੍ਰੋਧ ਤਨ ਵਸੇ ਚੰਡਾਲ। ਕੁਝ ਸਮੇਂ ਦੇ ਬਾਅਦ ਫਕੀਰ ਨੂੰ, ਮਹਾਂਪੁਰਸ਼ ਨੂੰ ਸੁਰਤ ਆਈ, ਉੱਠਿਆ, ਮੇਰੇ ਵੱਲ ਤੱਕਿਆ ਤੇ ਕੁਝ ਕਹਿਣ ਲੱਗਾ। ਜੀ ਕਹਿੰਦਾ, ਬੋਲਾ ਫਕੀਰ ਜਾਤਾ ਹੂੰ, ਈਸ਼ਵਰ ਭਲਾ ਕਰੇ। ਬੋਲਾ ਫਕੀਰ ਜਾਤਾ ਹੂੰ, ਈਸ਼ਵਰ ਭਲਾ ਕਰੇ, ਕਿਉਂਕਿ ਫਕੀਰੋ ਕਾ ਯਹੀ ਧਰਮ ਹੈ ਸਭ ਗੋਦਵਾ ਕਰੇ। ਫਕੀਰ ਦਾ ਅਰਥ ਕੀ? ਬਾਬਾ ਆਨੰਦ ਸਿੰਘ ਜੀ ਮਹਾਰਾਜ ਆਪਣੇ ਪਵਿੱਤਰ ਰਚਨਾ ਤੋਂ ਫਕੀਰ ਦਾ ਅਰਥ ਕਰਦੇ, ਤਿੰਨ ਲਫ਼ਜ਼ ਹਨ ਫੱਫਾ ਕੱਕਾ ਰਾਰਾ, ਤਿੰਨ ਲਫ਼ਜ਼ ਹਨ ਫਕੀਰ ਬਣਨ ਵਾਸਤੇ। ਫਿਰ ਤਿੰਨਾਂ ਲਫ਼ਜ਼ਾਂ ਦਾ ਕੋਈ ਨਾ ਕੋਈ ਅਰਥ। ਫਕੀਰ ਕੌਣ ਹੈ? ਫੱਫਾ ਕਹਿੰਦਾ ਫਾਕਾ, ਆਖੋ ਸ੍ਰੀ ਵਾਹ, ਜੇ ਮਿਲ ਗਿਆ ਤਾਂ ਛੱਕ ਲਿਆ, ਜੇ ਨਹੀਂ ਮਿਲਿਆ ਤਾਂ ਮੈਂ ਸ਼ਰਾਬ ਨਹੀਂ ਦੇ, ਜਵੇਂ ਦੇ ਤਾਂ ਫੱਫਾ ਫਾਕਾ। ਤੇ ਕੱਕਾ ਕੀ ਕਹਿੰਦਾ ਹੈ? ਕਿਨਾਰਾ, ਦੁਨੀਆਂ ਤੋਂ ਕਿਨਾਰਾ। ਤੇ ਰਾਰਾ ਕਹਿੰਦਾ ਰਹਿਮ, ਆਖੋ ਸ੍ਰੀ ਰਹਿਮ ਕਰ। ਔਖੀ ਕਾਰ ਫਕੀਰਾਂ ਵਾਲੀ ਸੂਲੀ ਤੇ ਚੜ ਬਹਿਣਾ, ਗਲੀ ਗਲੀ ਦੀ ਪਿੱਛਿਆ ਮੰਗਣੀ, ਹਾਂਜੀ ਹਾਂਜੀ ਕਹਿਣਾ, ਨਹੀਂ ਕਿਸੇ ਨੂੰ ਮੰਦੀਆਂ ਕਹਿਣਾ, ਸਭ ਨੂੰ ਚੰਗੀਆਂ ਕਹਿਣਾ। ਫਿਰ ਸਾਈਂ ਲੋਕਾਂ, ਇਹ ਗੁਣ ਫਕੀਰਾਂ ਤੇ ਜਿਉਂਦਿਆਂ ਮਰ ਰਹੇ। ਮੈਂ ਤਾਂ ਤੈਨੂੰ ਕੁਝ ਨਹੀਂ ਕਹਿੰਦਾ, ਪਰ ਜੋ ਕੁਝ ਤੋਂ ਬੀਜਿਆ ਹੈ ਨਾ, ਉਹਦਾ ਫਲ ਤੈਨੂੰ ਜ਼ਰੂਰ ਮਿਲੇ। ਸਾਈਂ ਦਾ ਪਿਆਰਾ ਕਹਿ ਕੇ ਚਲਾ ਗਿਆ। ਫਿਰ ਥੋੜੇ ਦਿਨਾਂ ਦੇ ਬਾਅਦ ਹੀ ਮੈਨੂੰ ਘਾਟੇ ਪੈਣ ਲੱਗ ਗਏ, ਆਖੋ ਸ੍ਰੀ ਸੰਤਨ ਦੁੱਖ ਪਾਏ ਤੇ ਸੁਖ ਪਾਏ ਸਾਧਨ ਤੇ ਸੰਤਨ ਸੇਤੀ ਮਸ਼ਕਰੀ ਕੁੱਲ ਡੋਬਣ ਕੀ ਧਾਰ, 56 ਕਰੋੜ ਯਾਦਵ ਗਲੇ ਤੇ ਸਣੇ ਕ੍ਰਿਸ਼ਨ ਹੋਤਾ। ਇਹ ਸਾਡੀ ਤੁਸੀਂ ਜਾਣਦੇ ਦਰਵਾਜ਼ਾ ਰਿਖੀ, ਸੰਤਨ ਸੇਤੀ ਮਸ਼ਕਰੀ ਕੁੱਲ ਡੋਬਣ ਕੀ ਰੀਤ, ਭਗਵਾਨ ਸੇਵਾ ਕਰੇ ਤੇ ਹੁਜਤਾ ਕਰੇ ਪਲੀਤ। ਘਾਟੇ ਪੈਣੇ ਸ਼ੁਰੂ ਹੋ ਗਏ, ਦਿਨਾਂ ਦੇ ਅੰਦਰ ਹੀ ਸਾਰਾ ਕਾਰੋਬਾਰ ਠੱਪ ਹੋ ਗਿਆ। ਸਾਰੇ ਸ਼ਹਿਰ ਵਿਚ ਸੇਠ ਗੰਗਾ ਰਾਮ ਗੰਗਾ ਰਾਮ, ਘਾਟੇ ਪੈ ਗਏ, ਮਾਇਆ ਚਲੀ ਗਈ, ਹੁਣ ਸਾਰੇ ਮੈਨੂੰ ਗੰਗੂ ਗੰਗੂ ਕਹਿੰਦੇ, ਆਖੋ ਸ੍ਰੀ ਵਾਹਿਗੁਰੂ। ਇਹ ਮਾਇਆ ਦਾ ਹੀ ਖੇਡ ਹੈ, ਪਰਸੋਂ ਪਰਸਾ ਪਰਸਰਾ। ਇਤਨੇ ਤੱਕ ਘਾਟੇ ਪੈ ਗਏ, ਲੈਣੇ ਵਾਲੇ ਆ ਗਏ, ਜਿਸ ਕੋਠੀ ਵਿਚ ਰਹਿੰਦਾ ਸਾਂ ਧੱਕੇ ਮਾਰ ਕੇ ਮੈਨੂੰ ਬਾਹਰ ਕਰ ਦਿੱਤਾ।
નિમાણા જ્યાં ગંગું આપણે બચ્યા તે કારવાળી નું લે કે સોચ્યા કિધર જવા જંગલ ચડે જે શહેર ચ રાજ કીતા હો આજ મેરી એ દિશ કોલ કુછ ભી નહીં એક દિન બીત્યા દૂજા દિન તીજા દિન મસૂહ બચ્યા વાર વેખ કે મેનું તરસ આયા ઓ પાપી મન ચાલ શહેર વિચ કોઈ મહેનત મજૂરી કર એના બચ્યા નું કુછ ખાણ વાસ્તે લ્યા કે કરતૂતા તેરિયા હન માલદાએ પર ભુગતે શહેર વિચ આ ગયા ਤੁਰਿਆ ਜਾਂਦਾ ਸਾ ਅੱਗੇ ਹਲਵਾਈ ਦੀ ਦੁਕਾਨ ਕਿਸੇ ਨੇ ਮਠਿਆਈ ਲੈ ਕੇ ਖਾਧੀ ਤੇ ਦੋਨਾਂ ਸੁੱਟ ਦਿੱਤਾ ਮੈਂ ਦੂਰੋਂ ਤੱਕਿਆ ਦੋ ਬੱਚਿਆਂ ਨੇ ਆ ਕੇ ਦੋਨੇ ਨੂੰ ਪਕੜ ਲਿਆ ਇਹ ਕਹਿੰਦਾ ਇਹਦੇ ਵਿੱਚ ਜੋ ਕੁਛ ਲੱਗਾ ਮੈਂ ਖਾਣਾ ਦੂਜਾ ਕਹਿੰਦਾ ਮੈਂ ਖਾਣਾ ਉਹ ਕਹਿੰਦਾ ਤਿੰਨ ਦਿਨ ਹੋ ਗਏ ਮੈਨੂੰ ਕੁਝ ਨਹੀਂ ਮਿਲਿਆ ਮੈਂ ਇਹਦੇ ਜੋ ਕੁਛ ਹੈ ਉਹ ਖਾਣਾ ਦੂਜਾ ਕਹਿੰਦਾ ਮੈਨੂੰ ਵੀ ਤਿੰਨ ਦਿਨ ਹੋ ਗਏ ਬੱਚਿਆਂ ਦੀ ਹਾਲਤ ਨੂੰ ਤੱਕੇ ਉਹਨਾਂ ਦੀ ਆਵਾਜ਼ ਨੂੰ ਸੁਣੇ ਮੇਰਾ ਦਿਲ ਥੰਮ ਗਿਆ ਮੈਨੂੰ ਆਪਣੇ ਬੱਚੇ ਯਾਦ ਆਏ ਪਰ ਜੀ ਕੀ ਪੁੱਛਦੇ ਹੋ ਜਿਸ ਵੇਲੇ ਮੈਂ ਨੇੜੇ ਆਇਆ ਕੀ ਆ ਕੇ ਤੱਕਿਆ ਮੇਰੇ ਬੱਚੇ ਸਨ ਆਖੋ ਤਰੀਬ ਛੱਤੀ ਪਲਾਟ ਖਾਣ ਵਾਲਿਆਂ ਦੀ ਅੱਜ ਇਹ ਹਾਲਤ ਸੋਚਿਆ ਮਨ ਇਸ ਜ਼ਿੰਦਗੀ ਨਾਲੋਂ ਮਰ ਜਾਣਾ ਚਾਹੀਦਾ ਹਾਰ ਕੇ ਨਦੀ ਤੇ ਪਹੁੰਚਿਆ ਛਾਲ ਮਾਰ ਕੇ ਮਰਨਾ ਚਾਹੁੰਦਾ ਸਨ ਪਰ ਮਰਨਾ ਬੜਾ ਕਠਿਨ ਦੂਰੋਂ ਭੱਜ ਕੇ ਇੱਕ ਵੀ ਆਇਆ ਨਦੀ ਤੇ ਖੜੋ ਗਿਆ ਦੂਜੀ ਵੇਰੀ ਫਿਰ ਹੁਣ ਤੀਜੀ ਵੇਰੀ ਤਹੀਆ ਕਰਕੇ ਆਇਆ ਸਾਂ ਕਿ ਛਾਲ ਮਾਰ ਕੇ ਮਰ ਜਾਣਾ ਹੈ ਪਰ ਅਚਾਨਕ ਹੀ ਤੁਹਾਡੇ ਸੋਹਣੇ ਹੱਥ ਨੇ ਮੇਰੀ ਬਾਹ ਫੜ ਲਈ ਤਾਂ ਮੈਨੂੰ ਛੱਡ ਦਿਓ ਮੈਨੂੰ ਮਰ ਜਾਓ ਪਿਆਰੀ ਸਾਹਿਬ ਸੰਗਤ ਇਹ ਬਖਸ਼ੀ ਰੂਹ ਕੌਣ ਸੀ ਕੋਈ ਪਿਆਰ ਵਾਲਾ ਗੁਰਸਿੱਖ ਜੋ ਅੰਮ੍ਰਿਤ ਵੇਲੇ ਗੁਰਬਾਣੀ ਪੜਦਾ ਗੁਰੂ ਗੁਰੂ ਜਪਦਾ ਪਿਆਰਿਆ ਗੰਗਾ ਰਾਮਾ ਇਸ ਤਰ੍ਹਾਂ ਨਾ ਮਰ ਇਹ ਮਰਨਾ ਕੋਈ ਜਾਇਜ਼ ਨਹੀਂ ਕਬੀਰ ਜੀ ਨੇ ਲਿਖਿਆ ਮੋਹ ਮਰਨੇ ਕਾ ਚਾਹੋ ਹੈ ਮਰੋ ਤੋ ਹਰ ਕੇ ਦੁਆਰ ਸੇਵਾ ਕਰ ਦੇਸ਼ ਤੇ ਕੌਮ ਵਾਸਤੇ ਕੁਰਬਾਨੀ ਦੇ ਉਹ ਮਰਨਾ ਪ੍ਰਵਾਨ ਪਰ ਗੰਗਾ ਰਾਮ ਮਾਇਆ ਵਾਸਤੇ ਤੂੰ ਮਰਦਾ ਤੂੰ ਮੇਰੇ ਨਾਲ ਚੱਲ ਜੀ ਮੈਨੂੰ ਕਿੱਥੇ ਲੈ ਜਾਓਗੇ ਮੇਰੀ ਤਾਂ ਕੋਈ ਥਾਂ ਨਹੀਂ ਗੁਰਸਿੱਖ ਨੇ ਕਿਹਾ ਮੈਂ ਤੈਨੂੰ ਆਪਣੇ ਗੁਰੂ ਕੋਲ ਲੈ ਚੱਲ ਗੁਰੂ ਤੁਹਾਡਾ ਗੁਰੂ ਕੌਣ ਹੈ ਸਿੱਖ ਨੇ ਕਿਹਾ ਨਿਵਾਣਿਆਂ ਦਾ ਮਾਣ ਮੇਰਾ ਗੁਰੂ ਦਾਣਿਆਂ ਦਾ ਤਾਣ ਮੇਰਾ ਗੁਰੂ ਨਿਆਸਰਿਆਂ ਦਾ ਆਸਰਾ ਗੁਰੂ ਨਿਉਟਿਆਂ ਦੀ ਓਟ ਮੇਰਾ ਗੁਰੂ ਗੰਗਾ ਰਾਮ ਹੈਰਾਨ ਹੋ ਗਏ ਨਿਮਾਣਿਆਂ ਦਾ ਮਾਣ ਤੁਹਾਡਾ ਗੁਰੂ ਹਾਂ ਕਹਿਣ ਲੱਗਾ ਮੈਂ ਨਹੀਂ ਮੰਨਦਾ ਕਿਉਂ ਗੰਗਾ ਰਾਮ ਕਹਿਣ ਲੱਗਾ ਮੇਰੇ ਵਰਗਾ ਵੀ ਕੋਈ ਨਿਮਾਣਾ ਹੈ ਤੇ ਜੇ ਮੈਨੂੰ ਮਾਣ ਨਹੀਂ ਮਿਲਿਆ ਤਾਂ ਮੇਰੇ ਵਾਸਤੇ ਕਾਹਦਾ ਤੁਹਾਡਾ ਗੁਰੂ ਲੇਕਿਨ ਇਹ ਕਿਹਾ ਤਾਂ ਹੀ ਉਹ ਤਾਂ ਤੈਨੂੰ ਕਹੀ ਨਾਲ ਮੇਰੇ ਗੁਰੂ ਤੁਹਾਡੇ ਗੁਰੂ ਦਾ ਨਾਮ ਕੀ ਹੈ ਸਿੱਖ ਨੇ ਪਿਆਰ ਨਾਲ ਕਿਹਾ ਗੰਗਾ ਰਾਮ ਮੈਂ ਤੀਜਾ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਸਾਹਿਬ ਜੀ ਤੁਸੀਂ ਵੀ ਆਖੋ ਧੰਨ ਗੁਰੂ ਅਮਰਦਾਸ ਸਾਹਿਬ ਗੁਰੂ ਕੋਲ ਚ ਜਿੱਥੋਂ ਸਾਰੀਆਂ ਦਾਤਾਂ ਦੇ ਦੋਵੇਂ ਤੁਰ ਪਏ ਪਹੁੰਚ ਗਏ ਕਿੱਥੇ ਸ੍ਰੀ ਗੋਇੰਦਵਾਲ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਜੀ ਕਾ ਦੇ ਅੰਦਰ ਕੇ ਪਿਆਰੀ ਸਾਧ ਸੰਗਤ ਬੋਲੋ ਸਤਨਾਮ ਤੀਜੇ ਪਾਤਸ਼ਾਹ ਦਾ ਦਰਬਾਰ ਸਜੇ ਸੰਗਤਾਂ ਜੁੜੀਆਂ ਹਨ ਕੀਰਤਨ ਹੋ ਰਿਹਾ ਹੈ ਗੰਗਾ ਰਾਮ ਨੇ ਦਰਸ਼ਨ ਹੀ ਕੀਤੇ ਨੇ ਤਨ ਮਨ ਠਰੇ ਉਹ ਪਿਆ ਸਿੱਖ ਨੇ ਕਿਹਾ ਗੰਗਾ ਰਾਮ ਜਾਗਦੀ ਜੋਤ ਮੇਰਾ ਗੁਰੂ ਹੈ ਅੰਤਰਗਾਮੀ ਹੈ ਹੁਣ ਤੈਨੂੰ ਮਾਇਆ ਚਾਹੀਦੀ ਹੈ ਨਾ ਇੱਥੇ ਬਾਉਲੀ ਸਾਹਿਬ ਦੀ ਸੇਵਾ ਹੋ ਰਹੀ ਦੋ ਤਰ੍ਹਾਂ ਦੀ ਸੇਵਾ ਇੱਥੇ ਹੈ ਇੱਕ ਨਿਸ਼ਕਾਮ ਤੇ ਇੱਕ ਸਾਕਾਮ ਸਾਕਾਮ ਸੇਵਾ ਕਿਸੇ ਕਾਮਨਾ ਨਾਲ ਕੀਤੀ ਜਾਏ ਜਿਹੜੇ ਇੱਥੇ ਕਰਦੇ ਹਨ ਉਹਨਾਂ ਨੂੰ ਅਠਿਆਨੀ ਰੋਜ਼ ਮਿਲਦੀ ਤੇ ਦੋਵੇਂ ਦਾ ਪ੍ਰਸ਼ਾਦਾ ਲੰਗਰ ਤੇ ਕਈ ਐਸੇ ਵੀ ਪਿਆਰ ਵਾਲੇ ਗੁਰਮੁਖ ਹਨ ਜਿਹੜੇ ਨਿਸ਼ਕਾਮ ਸੇਵਾ ਕਰ ਹੁਣ ਇਹ ਤੇਰੀ ਮਰਜ਼ੀ ਚਾਹੇ ਸਾਕਾਮ ਸੇਵਾ ਕਰ ਚਾਹੇ ਨਿਸ਼ਕਾਮ ਸਾਕਾਮ ਸੇਵਾ ਕਿਸੇ ਕਾਮਨਾ ਨਾਲ ਪੂਰੀ ਹੋ ਜਾਂਦੀ ਪਰ ਜਿਨ੍ਹਾਂ ਨੇ ਨਿਸ਼ਕਾਮ ਸੇਵਾ ਕੀਤੀ ਹੈ ਉਹਨਾਂ ਨੂੰ ਕੀ ਮਿਲਦਾ ਹੈ ਪਿਆਰੀ ਸਾਧ ਸੰਗਤ
ساکام سیوا بھی کدے ضائع نہیں جائیں جو گرمخ تن من تن نال گرو کر دی سے. گسائیں تلسی داس جی نے لکھیا ہے نا, تلسی دیر نہ کیجیے پجیے نام سجائے لوک مجوری دیتے ہیں کیوں راکھے بھگوان. کسی بندے دا کم کریے بھی مجوری دے تے رب کیویں رکھ لے, بھگوان کیویں رکھے گا. پانی جی لکھے جا کے سمرن سب کچھ پائیے تو پھر تھی کسی بھی جیڑا گرمت ایک قدم بھی گرو وال رکھتا ہے وہ پھل بھی ضرور ملتا. بابا جی تو بچن کرتے سن جی گرو نے پیار کا فرما ہی بنا لیے نا تو وہ بدل بھی بخش بخش چنگا راما انہیں تیری مرضی کیڑی سیوا کرنا چاہتے. سوچن لگ گیا اٹھانی روز والی سیوا کر پر جن لکھاں گنے انہوں نے واسطے آسانی کی چیز. خیال آیا چلو منا نسکام سیوا کر, سیدھا لنگر چ آ گیا. گنگا رام لاہور دے رہن والا ہے سیٹھ, اج سن گرو امرداس پاتشاہ دے لنگر جھوٹے پانڈے پہ ہماری سیوا کر دے. ایک مہینہ بیت گیا, دو مہینے, تین مہینے, پر کدے بھی سدگر سچے پاتشاہ جی نے آ کے نہیں پوچھا تو کون ہے, کی سیوا کرتا ہے, کس واسطے کر. پر گنگا رام من نو سمجھاندا ہے میں نے گرو انتر جامی تو لگا رہا یہ گرو کر دی سیوا ملی ہے تو کری. گنگا رام نالے جھوٹے پانڈے مائی دا رہتا ہے تے نالے پڑھتا رہتا ہے.

ਬਾਬਾ ਜੀ ਬਚਨ ਕਰਦੇ ਸਨ, ਕਰ ਸੇਵਾ ਤੇ ਖਾ, ਕਰ ਮਜ਼ੂਰੀ ਤੇ ਖਾ। ਇਸ ਆਸ ਵਿੱਚ ਗੰਗਾ ਰਾਮ 6 ਮਹੀਨੇ ਲੰਗਰ ਦੇ ਜੂਠੇ ਪਾਂਡੇ ਮਾਏ। ਅੱਜ ਅੰਮ੍ਰਿਤ ਵੇਲੇ ਦੀਵਾਨ ਦੀ ਸਮਾਪਤੀ ਹੋਈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਉੱਠੇ ਤੇ ਸਿੱਧੇ ਲੰਗਰ ਕਰ ਗੰਗਾ ਰਾਮ ਦੇ ਕੋਲ ਆ ਕੇ ਖੜੇ। ਗੰਗਾ ਰਾਮਾ ਕੀ ਵਿਆਹ ਕਰਦਾ, ਜਦੋਂ ਸਿਰ ਚੁੱਕਿਆ ਕੀ ਤੱਕਿਆ ਤੀਜੇ ਪਾਤਸ਼ਾਹ ਸਾਹਮਣੇ, ਹੱਥ ਸੁਆਹ ਨਾਲ ਲਿਬੜੇ ਉੱਠਿਆ ਤੇ ਆਪਣਾ ਸਿਰ ਜਿਹੜਾ ਸੀ ਸਾਹਿਬਾਂ ਦੇ ਚਰਨ ਲੱਗ। ਹਜ਼ੂਰ ਕਹਿਣ ਲੱਗੇ ਉੱਠ ਗੰਗਾ ਰਾਮ, ਉੱਠ ਉੱਠ ਗੰਗਾ ਰਾਮ। ਕੀ ਕਰਦਾ ਰਹੇ ਪਾਤਸ਼ਾਹ? ਲੰਗਰ ਦੇ ਜੂਠੇ ਪਾਂਡੇ ਮਾਏ। ਹਜ਼ੂਰ ਮੁਸਕਰਾਤਾ, ਕਹਿਣ ਲੱਗੇ ਗੰਗਾ ਰਾਮ ਕਿਤਨਾ ਚਿਰ? 6 ਮਹੀਨੇ। ਹਜ਼ੂਰ ਕਹਿਣ ਲੱਗੇ ਗੰਗਾ ਰਾਮ ਤੋਂ ਸਾਧ ਸੰਗਤ ਦੇ ਜੂਠੇ ਭਾਂਡੇ ਮਾਂਜੇ, ਤੇਰੀ ਸੇਵਾ ਪ੍ਰਵਾਨ ਹੈ, ਮੰਗ ਕੀ ਮੰਗ, ਬਿਰਥੀ ਕਾਲ ਨਾ ਜਾਏ। ਸਿੰਘੋ, ਜੇ ਸਿੱਖ ਕਾਲ ਨਾ ਕਾਲ ਦਾ ਹੈ ਤਾਂ ਗੁਰੂ ਬਖਸ਼ੇ ਜ਼ਰੂਰ, ਮੰਗ ਕੀ ਮੰਗ। ਗੰਗਾ ਰਾਮ ਸੋਚਣ ਲੱਗ ਗਿਆ ਕੀ ਮੰਗਾਂ, ਪਾਤਸ਼ਾਹ ਜੋ ਮੰਗਾਂ ਦੇ ਦਿਓਗੇ? ਹਜ਼ੂਰ ਕਹਿਣ ਲੱਗੇ ਇਹ ਗੁਰੂ ਨਾਨਕ ਦਾ ਇੱਥੇ ਕਿਸੇ ਚੀਜ਼ ਦੀ ਕਮੀ ਨਹੀਂ, ਮਹਾਰਾਜ ਜੋ ਮੰਗਾ। ਹਜ਼ੂਰ ਕਹਿਣ ਲੱਗੇ ਮੰਗ। ਤੀਜੀ ਵੇਰੀ ਪਾਤਸ਼ਾਹ ਕਹਿਣ ਲੱਗੇ ਗੰਗਾ ਰਾਮ ਬੋਲਤਾ ਸੀ, ਕੀ ਚਾਹੁੰਦਾ ਇਹ? ਗੰਗਾ ਰਾਮ ਨੇ ਕਿਹਾ ਮਹਾਰਾਜ ਜੇ ਮੇਰੇ ਤੇ ਤੁੱਠੇ ਹੋ ਤਾਂ ਮੈਨੂੰ ਅੱਗੇ ਵਰਗਾ ਬਣਾ ਦਿਓ। ਆਖੋ ਸ੍ਰੀ ਵਾਹਿਗੁਰੂ, ਸਾਰੇ ਆਖੋ ਵਾਹਿਗੁਰੂ। ਹਜ਼ੂਰ ਮੁਸਕਰਾਹਟ ਹੈ, ਕਹਿਣ ਲੱਗੇ ਅੱਗੇ ਵਰਗਾ ਬਣਾਈਏ ਕਿ ਅੱਗੇ ਨਾਲੋਂ ਵੀ ਵੱਡਾ ਬਣਾ ਦੇਈਏ? ਪਾਤਸ਼ਾਹ ਤੇਰੀ ਕਿਰਪਾ ਹਜ਼ੂਰ ਕਹਿੰਦੀ ਚਲਾ ਜਾ, ਗੁਰੂ ਦੀ ਓਟ ਆਸਰਾ ਰੱਖੀ, ਧੰਨ ਗੁਰੂ ਨਾਨਕ ਦੀ ਬਖਸ਼ਿਸ਼ ਦੁਆਰਾ ਅੱਗੇ ਨਾਲੋਂ ਵੀ ਵੱਡਾ। ਗੰਗਾ ਰਾਮ ਦਿੱਲੀ ਆ ਗਈ, ਕੋਈ ਦਿਨ ਫਿਰਦਾ ਫਿਰਾਂਦਾ ਰਿਹਾ, ਕੋਈ ਕੰਮ ਕਾਰ ਨਹੀਂ ਬਣਿਆ। ਇੱਕ ਦਿਨ ਨਿਰਾਸ਼ ਹੋ ਕੇ ਰੋ ਪਿਆ, ਅਰਦਾਸ ਕੀਤੀ, ਧੰਨ ਗੁਰੂ ਅਮਰਦਾਸ ਪਾਤਸ਼ਾਹ ਤੁਸੀਂ ਵਚਨ ਕੀਤਾ ਸੀ ਅੱਗੇ ਨਾਲੋਂ ਵੀ ਵੱਡਾ, ਪਰ ਮੈਨੂੰ ਤਾਂ ਰੋਟੀ ਦਾ ਵੀ ਫਿਕਰ ਪੈ ਗਈ। ਸਾਹਿਬਾਂ ਨੇ ਪ੍ਰੇਰਣਾ ਦਿੱਤੀ, ਦ੍ਰਿਸ਼ਟਾਂਤ ਦਿੱਤਾ, ਗੰਗਾ ਰਾਮ ਘਾਬਰ ਨਾ, ਜਿੱਥੇ ਵੱਡੇ ਵੱਡੇ ਸੇਠ ਕੋਠੀਆਂ ਵਾਲੇ ਬੈਠੇ ਹਨ ਨਾ, ਤੂੰ ਵੀ ਕਿਰਾਏ ਤੇ ਕੋਠੀ ਲੈ ਲੈ ਲਈ। ਬਹਿ ਗਏ, ਨਿਰੰਕਾਰ ਦੀ ਨੇਤ ਇੱਕ ਪਠਾਨ ਆ ਗਿਆ, ਇਹਦੇ ਕੋਲ 1000 ਮੋਹਰ ਸੀ ਤੇ ਲਾਹੌਰ ਦੀ ਹੁੰਡੀ ਕਰਨੀ ਸੀ। ਸਾਰੇ ਸੇਠਾਂ ਕੋਲ ਗਿਆ ਵੀ 1000 ਮੋਹਰ ਦੀ ਹੁੰਡੀ, ਸਾਰਿਆਂ ਨੇ ਸਿਰ ਫੇਰਿਆ, ਅਸੀਂ ਨਹੀਂ ਕਰ ਸਕੇ। ਪਠਾਨ ਬੜਾ ਹੈਰਾਨ ਹੋਇਆ, ਕਹਿਣ ਲੱਗਾ ਐਵੇਂ ਗੱਡੀਆਂ ਲਾ ਕੇ ਬੈਠੇ? ਸਾਰੇ ਸ਼ੋਕਾਰਾਂ ਨੇ ਆਪਣੀ ਇਨਸਲਟ ਸਮਝੀ, ਪਰ ਸੋਚਿਆ ਕਿ ਜਿਹੜਾ ਇਹ ਕੰਗਲਾ ਜਿਹਾ ਸਾਡਾ ਸ਼ਰੀਕ ਬਣ ਕੇ ਬੈਠਾ, ਜੇ ਸਾਡਾ ਅਪਮਾਨ ਹੋਇਆ ਤਾਂ ਉਹਦਾ ਵੀ ਹੋਣਾ ਚਾਹੀਦਾ। ਸਾਰੇ ਕਹਿਣ ਲੱਗੇ ਵੀ ਖਾਨ, ਸਾਡੇ ਕੋਲ ਤਾਂ ਇਤਨੀ ਸਮਰੱਥਾ ਨਹੀਂ, ਪਰ ਉਹ ਸਾਹਮਣੇ ਇੱਕ ਨਵਾਂ ਸੇਠ ਆਇਆ ਹੈ ਉਹਦੇ ਕੋਲ। ਪਠਾਨ ਉਹਦੇ ਕੋਲ ਆ ਗਿਆ, ਇੱਧਰ ਗੰਗਾ ਰਾਮ ਗੋਡਿਆਂ 'ਚ ਸਿਰ ਪਾ ਕੇ ਬੈਠਾ, ਪੈਰਾਂ ਦਾ ਖੜਾਕ ਸੁਣਿਆ, ਸਿਰ ਚੁੱਕੇ, ਆ ਖਾਨ ਕਿਸ ਤਰ੍ਹਾਂ ਸੇਠ, ਮੈਂ ਲੱਖ ਮੋਹਰ ਦੀ ਉਂਡੀ ਕਰਨੀ ਹੈ ਲਾਹੌਰ, ਕਰ ਸਕਦਾ? ਗੰਗਾ ਰਾਮ ਨੇ ਠੰਡਾ ਸਹਾਰਿਆ, ਲੱਖ ਮੋਹਰ ਤਾਂ ਕੀ, ਮੇਰੇ ਕੋਲ ਤਾਂ ਲੱਖ ਕੌੜੀ ਨਹੀਂ। ਖਿਆਲ ਆਇਆ ਇਧਰੋਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਦ੍ਰਿਸ਼ਟਾਂਤ ਦੁਆਰਾ ਪ੍ਰੇਰਣਾ ਦਿੱਤੀ ਕਿ ਗੰਗਾ ਰਾਮ ਘਾਬਰਦਾ ਕਿਉਂ ਹੈ, ਲੱਖ ਮੋਹਰ ਦੀ ਉਂਡੀ ਕਰ ਦੇ, ਸਾਡੇ ਨਾਂ ਦੀ ਕਰ ਦੇ। ਆਖੋ ਸ੍ਰੀ ਹੌਸਲਾ ਕੀ, ਲੱਖ ਮੋਹਰ ਗਿਣ ਕੇ ਲੈ ਲਈ ਤੇ ਹੁੰਡੀ ਕਰ ਦਿੱਤੀ, ਕਿਹਦੇ ਨਾਂ ਦੀ? ਪਿਆਰ ਨਾਲ ਆਖੋ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ। ਪਠਾਨ ਲਾਹੌਰ ਆਇਆ, ਸਾਹਿਬ ਜੀ ਪਹਿਲਾਂ ਹੀ ਪਹੁੰਚ ਗਏ, ਸ਼ਹਿਰ ਦੇ ਦਰਵਾਜ਼ੇ ਜੇ ਜਾ ਕੇ ਮਿਲੇ, ਕਿਉਂ ਖਾਨ ਦਿੱਲੀ ਤੋਂ ਆਏ? ਪਠਾਨ ਬੜਾ ਹੈਰਾਨ ਹੋ ਗਿਆ ਵੀ ਇਹਨੂੰ ਕਿਵੇਂ ਪਤਾ ਲੱਗ। ਹਜ਼ੂਰ ਕਹਿਣ ਲੱਗੇ ਤੇਰੇ ਕੋਲ ਲੱਖ ਮੋਹਰ ਦੀ ਹੁੰਦੀ ਵੀ ਹੈ? ਹੋਰ ਅਸਚਰਜ ਹੋਏ ਕਿ ਇਨਸਾਨ ਹੈ ਕਿ ਕੋਈ ਜਾਦੂਗਰ? ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਨਾਂ ਦੀ ਹੈ ਉਹ ਅਸੀਂ। ਪਠਾਨ ਖੁਸ਼ ਹੋ ਗਿਆ, ਅੱਗੇ ਜੀ ਸਾਹਿਬ ਜੀ ਤੁਰ ਪਏ।
پیچھے پیچھے پٹھان سجی دکان سے ستگر جی لے گئے، لکھ مورے نو گن کے دے دیتے. پٹھان تر پیا، خیال آیا من یہو جہ آدمی اگے کدے نہیں ویکیا، آخر سی پتا نہیں یہ انسان سی کہ کوئی فرشتہ. یہ درشن بڑا آنند سی، بول چال بڑا چنگا، میرے من دیا بجن والا سی. چلو پھر ایک ویری درشن کریے. پٹھان پھر جسے نے پرد کے واپس آیا، کی تکدا ہے نہ دکان ہے نہ دکاندار ہے، آخو سی بھائی سیوک کو نکتی پر صرف اپنے سیوک کی آپے رکھے، آپے نام جپاوے، جے جے کا

ਜਿਸਨੇ ਧਰਤੀ ਨੂੰ ਪੁੱਟਿਆ ਉਹਨੂੰ ਪਾਣੀ ਜ਼ਰੂਰ ਮਿਲੇ, ਜਿਸਨੇ ਖੋਜਿਆ ਹੈ ਉਹਨੂੰ ਮਾਲਕ ਲੱਭਿਆ, ਜਿਸ ਸਿੱਖ ਨੇ ਮਨ ਜੋੜ ਕੇ ਅਰਦਾਸ ਕੀਤੀ ਹੈ ਉਹਦੀ ਅਰਦਾਸ ਜ਼ਰੂਰ ਮਿਲੀ ਹੈ। ਅੱਜ ਗੰਗਾ ਰਾਮ ਆਪਣੀਆਂ ਭੁੱਲਾਂ ਦਾ ਪ੍ਰਗਟਾਵਾ ਕਰਕੇ ਰੋਈ ਜਾਂਦਾ, ਇਹ ਵਾਹਿਗੁਰੂ ਮੈਨੂੰ ਬਖਸ਼ ਆਪਾਂ ਸਾਡੇ ਕੋਲੋਂ ਵੀ ਕਈ ਭੁੱਲਾਂ।

ਗੌਰਵ ਕੇ ਚਰਨਾ ਨੂੰ ਤੋਜ ਪਾਤਸ਼ਾਹ ਮੈਨੂੰ ਬਖਸ਼। ਹਜ਼ੂਰ ਕਹਿਣ ਲੱਗੇ ਗੰਗਾ ਰਾਮ ਭੁੱਲ ਗਏ ਹਾਂ ਪਰ ਤੀਜੇ ਪਾਤਸ਼ਾਹ ਮੇਰਾ ਨੇ ਸਾਈ ਕਹਿਣ ਲੱਗੇ ਗੰਗਾ ਰਾਮ ਮੈਂ ਜਾ ਤੈਨੂੰ ਬਖਸ਼। ਗੰਗਾ ਰਾਮ ਇੱਕ ਵਾਰੀ ਫਿਰ ਮੰਗ ਲੈ ਕਿਉਂਕਿ ਤੂੰ ਮੇਰੇ ਸਿੱਖਾਂ ਦੀ ਸੇਵਾ ਕੀਤੀ। ਗੰਗਾ ਰਾਮ ਨੇ ਹੱਥ ਜੋੜੇ ਪਾਤਸ਼ਾਹ ਹੁਣ ਮੈਂ ਨਹੀਂ ਮੰਗਦਾ ਜੋ ਤੈਨੂੰ ਚੰਗਾ ਲੱਗਦਾ ਹੈ ਉਹਦੇ। ਹਜ਼ੂਰ ਕਹਿਣ ਲੱਗੇ ਸੀ ਗੰਗਾ ਰਾਮ ਤੂੰ ਅੱਗੇ ਨਿਰੀ ਮਾਇਆ ਮੰਗੀ ਸੀ ਤੇ ਜਿਹੜੀ ਮਾਇਆ ਹੈ ਮਾਇਆ ਦਾ ਅਰਥ ਹੈ ਮੈਂ ਆਇਆ ਜਿੱਥੇ ਮੈਂ ਆ ਗਈ ਉੱਥੇ ਵਾਹਿਗੁਰੂ ਭੁੱਲ ਜਾਂਦਾ। ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਗੰਗਾ ਰਾਮ ਹੁਣ ਤੈਨੂੰ ਮਾਇਆ ਵੀ ਦੇਵਾਂਗੇ ਤੇ ਨਾਲ ਇੱਕ ਪਦਾਰਥ ਹੋਰ ਵੀ ਦੇਵਾਂਗੇ ਪਾਤਸ਼ਾਹ ਕਰੋ ਬਖਸ਼ਿਸ਼। ਹਜ਼ੂਰ ਕਹਿਣਗੇ ਗੰਗਾ ਰਾਮ ਸਵਾਸ ਸਵਾਸ ਜਪਿਆ ਕਰ ਸਤਨਾਮ ਬਾਣੀ ਪੜਿਆ ਕਰ ਸਤਸੰਗ ਕਰਿਆ ਕਰ ਦਾਨ ਪੁੰਨ ਕਰਿਆ ਕਰ ਜੇ ਨਾਮ ਦੀ ਬਖਸ਼ਿਸ਼ ਤੇਰੇ ਤੇ ਹੋਈ ਜੇ ਨਾਮ ਦਾ ਧਨ ਤੇਰੇ ਕੋਲ ਹੋਵੇਗਾ ਤਾਂ ਹੁਣ ਇਹ ਮਾਇਆ ਜਿਹੜੀ ਹੈ ਤੇਰੇ ਉੱਤੇ ਵਾਰ ਨਹੀਂ ਕਰੇ ਤੈਨੂੰ ਵਰਗ ਲਾਏਗੀ। ਮੁਰਗਾਬੀ ਪਾਣੀ ਚ ਰਹਿੰਦੀ ਹੋਈ ਪਾਣੀ ਤੂੰ ਨਿਆਰੀ ਕਿਉਂ ਹੈ ਕੁਦਰਤ ਨੇ ਉਹਦੇ ਪਰਾਂ ਨਾਲ ਖਿੰਦਿਆਈ ਲਾਈ ਹੁੰਦੀ ਪਾਣੀ ਵਿਚ ਵੀ ਰਹਿੰਦੀ ਉੱਡ ਵੀ ਜਾਂਦੀ। ਇਸੇ ਤਰ੍ਹਾਂ ਬਾਬੇ ਨੇ ਗ੍ਰਸਤ ਨੂੰ ਉੱਚਾ ਦੱਸਿਆ ਤੇ ਗ੍ਰਸਤੀ ਨੂੰ ਕਿਹਾ ਹੈ ਮਾਇਆ ਵਿਚ ਰਹਿ ਕੇ ਕਾਰੋਬਾਰ ਬਾਰਾਂ ਵਿਚ ਰਹਿ ਕੇ ਇਸ ਤਰ੍ਹਾਂ ਰਹਿਣਾ ਜੈਸੇ ਜਨਮੇ ਕਮਲ ਨਿਰਾਲਮ ਮੁਰਗਾਈ ਮੁਰਗਾਬੀ ਦੇ ਪਰਾਂ ਨਾਲ ਕੁਦਰਤ ਨੇ ਸੰਧਿਆਈ ਲਾਈ। ਪਾਣੀ ਦਾ ਅਸਰ ਨਹੀਂ ਹੁੰਦਾ ਜਿਨ੍ਹਾਂ ਗੁਰਸਿੱਖਾਂ ਦੇ ਮਨ ਦੇ ਉੱਤੇ ਨਾਮ ਬਾਣੀ ਦੀ ਸੰਧਿਆਈ ਹੈ ਉਹਨਾਂ ਉੱਤੇ ਮਾਇਆ ਦਾ ਕੋਈ ਅਸਰ ਨਹੀਂ ਆਉਂਦੀ ਹੈ। ਫਿਰ ਮਾਇਆ ਪ੍ਰਾਪਤ ਕਰਕੇ ਕਾਰੋਬਾਰਾਂ ਵਿਚ ਚੜ੍ਹਦੀਆਂ ਕਲਾ ਵੇਖ ਕੇ ਤੇ ਫਿਰ ਗੁਰੂ ਨਾਨਕ ਦਾ ਸ਼ੁਕਰਾਨਾ ਅਦਾ ਕਰਦੇ ਹਨ ਤੋ ਪਿਆਰੀ ਸਾਧ ਸੰਗਤ ਤੋਂ ਮਾਇਆ ਤੋ ਲਿਖਿਆ ਹੈ ਗੰਗਾ ਰਾਮ ਨੂੰ ਸਾਹਿਬਾਂ ਨੇ ਮੰਜੀ ਬਖਸ਼ੀ ਤੇ ਕਿਹਾ ਗੰਗਾ ਰਾਮ ਤੋਂ ਗੁਰੂ ਕੇ ਲੰਗਰ ਦੀ ਸੇਵਾ ਕੀਤੀ ਹੈ ਹੁਣ ਤੋਂ ਆਪ ਵੀ ਨਾਮ ਜਪ ਤੇ ਲੋਕਾਂ ਨੂੰ ਵੀ ਜਪਾਇਆ ਕਰ ਸਤਨਾਮ ਨਾਮ ਦੀਆਂ ਦਾਤਾਂ ਪ੍ਰਾਪਤ ਕਰਕੇ ਤੇ ਗੰਗਾ ਰਾਮ ਹੁਣ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੀ ਉਸਤ ਕਰਦਾ ਹੈ ਕਿਸ ਤਰ੍ਹਾਂ ਜਿਸ ਤਰ੍ਹਾਂ ਭੱਟਾ ਨੇ ਕੀਤੀ ਹੈ ਤੁਸੀਂ ਵੀ ਪਿਆਰ ਨਾਲ ਪੜੋ ਇਸ ਸੁੱਖ ਨੂੰ ਫਿਰ ਸਮਾਪਤੀ ਕਰੀਏ।

0: પ્યારી સખા ધનગુરુ નાની પાઠશાહજી ની ખીડી ફુલવાડી પર્વત માઈ પાઈ આપ ધન હો દૂર લેણે તો ચાલ કે હંસ ઉડારી અમાર કે સત્સંગ રૂપી માન સરોવર જુડ કે આજ તો દાત સુખી ભી પ્રાપ્ત કીતી હૈ જો તીજે ગુરુ નાનક ને ગંગારામ નું બખ્શી હૈ તો આવો ઇસ દાંત નું સંભાળીએ માલક દિયા દાતા પ્રાપ્ત કરકે તે શ્વાસ શ્વાસ જપીએ સતનામ બાણી નાલ જુડીએ સદગુરુ ને શુકરાને ભી જુડીએ એદા ફલ જીવન સફલા ફિર સાડા એ લોક સુખીએ લોક સુરે લે નાનક સાહેબ આપણે લે લે બાબા જી ને બખ્શીશ ગુરમુખ પરિવાર તે કીતી મહાન જગ આરંભ ਬਾਣੀ ਦੇ ਸੋਮੇ ਚੱਲ ਰਹੇ
1: ਕਰ ਦੋ ਕਿਸੇ ਘਰ ਪੰਜ ਕਿਸੇ ਘਰ ਉਹ ਸੇਵਾ ਕਰ ਲਿਆ ਮਹਾਰਾਜ ਬੜੇ ਖੁਸ਼ ਹੋਏ ਕਹਿੰਦੇ ਚਲੋ ਅੱਜ ਇੰਜ ਹੀ ਠੀਕ ਹੈ ਕਹਿੰਦੇ ਪਿੰਡ ਇਕੱਠਾ ਹੋਇਆ ਸੀ ਸਿਓ ਰਾਮ ਨਗਰ ਤੇ ਪਿੰਡ ਦੇ ਮੁਖੀ ਇੱਕ ਨੂੰ ਫੜਨ ਤੇ ਕਹਿਣ ਆ ਦੋ ਸਿੱਖ ਤੇਰੇ ਨਾਲ ਦੂਜੇ ਨੂੰ ਫੜਨ ਆ ਤਿੰਨ ਸਿੱਖ ਤੇਰੇ ਨਾਲ ਤੀਜੇ ਨੂੰ ਫੜਨ ਆ ਦੋ ਤੇਰੇ ਨਾਲ ਵੀ ਇਹਨਾਂ ਨੂੰ ਘਰ ਲਿਜਾਓ ਆਰਾਮ ਵੀ ਕਰਾਉਣਾ ਪ੍ਰਸ਼ਾਦਾ ਵੀ ਛਕਾਉਣਾ ਜਾਂ ਪ੍ਰਸ਼ਾਦਾ ਛਕਾ ਕੇ ਫਿਰ ਮੋੜ ਦੇਣਾ ਸੇਵਾ ਵੀ ਇੰਜ ਘਰੋਂ ਕਰੀ ਹੋ ਜਾਏਗਾ ਸੌਖਾ ਕੰਮ ਕਹਿੰਦੇ ਉਸੇ ਬਰਾਦਰੀ ਦਾ ਇੱਕ ਸਿੱਖ ਬਹੁਤ ਗਰੀਬ ਉਹਦੇ ਵਿੱਚ ਖੜਾ ਸੀ ਮੁਖੀਆਂ ਨੇ ਉਹਦੀ ਵੀ ਬਾਂਹ ਫੜ ਲਈ ਤੇ ਜਦੋਂ ਬਾਂਹ ਫੜ ਲਈ ਵੇਖਿਆ ਤੇ ਗਰੀਬ ਬੜਾ ਕਹਿੰਦੇ ਉਹਦੇ ਨਾਲ ਨਾ ਦੋ ਨਹੀਂ ਤੋਰੇ ਪੰਜ ਨਹੀਂ ਤੋਰੇ ਇੱਕ ਤੋਰਿਆ ਕਹਿੰਦੇ ਇੱਕ ਦੀ ਤੂੰ ਸੇਵਾ ਹੁਣ ਸਾਰਾ ਇਕੱਠ ਹੋਵੇ ਇਕੱਠਾ ਸਾਹਮਣੇ ਹੋਵੇ ਕਲਗੀਆਂ ਲਾ ਹੈ ਜੀ ਪਿੰਡ ਹੋਵੇ ਇਕੱਠਾ ਤੇ ਕਈ ਵਾਰੀ ਨਾ ਨਹੀਂ ਹੁੰਦੀ ਕਹਿੰਦੇ ਆਉਂ ਸਿੱਖ ਦੀ ਬਾਂਹ ਫੜ ਲਈ ਉਸ ਸਿੱਖ ਦਾ ਨਾਂ ਇਤਿਹਾਸ ਚ ਆਇਆ ਭਾਈ ਮਿਲਾਗਰ ਸਿੰਘ ਜਿਹੜਾ ਉਸ ਘਰ ਗਿਆ ਘਰ ਵਾਲੇ ਦਾ ਨਾਂ ਨੀ ਇਤਿਹਾਸ ਪਤਾ ਲੱਗਾ ਜਿਹਨੇ ਖੜਿਆ ਗਰੀਬੜੇ ਸਿੱਖ ਨੇ ਉਹਦਾ ਨਾਂ ਨਹੀਂ ਜਿਹੜਾ ਗਿਆ ਉਹਦਾ ਨਾਂ ਭਾਈ ਮਿਲਾਗਰ ਸਿੰਘ ਆਇਆ ਜਦੋਂ ਕਹਿੰਦੇ ਉਹ ਆਪਣੇ ਗੁਰੂ ਗੋਬਿੰਦ ਸਿੰਘ ਦੇ ਸਿੱਖ ਨੂੰ ਘਰ ਲਈ ਆ ਰਿਹਾ ਨਾ ਗਰੀਬ ਬਰਾਦਰੀ ਦੇ ਕਹਿਣ ਤੇ ਤਾਂ ਰਾਜ ਸੋਚਾਂ ਸੋਚਦਾ ਜਾਂਦਾ ਪਿਆ ਖਵਾਵਾਂਗਾ ਕੀ ਘਰ ਹੈ ਕੁਝ ਨੀ ਕਹਿੰਦੇ ਆਪਣੇ ਘਰ ਲਿਜਾ ਕੇ ਬੰਦੇ ਨੂੰ ਜਿਵੇਂ ਕੋਈ ਸੋਚ ਲੱਗੀ ਹੋਵੇ ਕੀ ਖਵਾਵਾਂ ਕੀ ਖਵਾਵਾਂ ਕਿੰਨਾ ਦੋ ਚਾਰ ਮਿੰਟ ਸਿੱਖ ਖੜਾ ਰਿਹਾ ਸਾਨੂੰ ਕੋਈ ਆਪਣੇ ਘਰ ਜਾ ਕੇ ਜੇ ਖੜਾ ਕਰਦੇ ਉੱਥੇ ਹੀ ਕੰਮ ਸ਼ੁਰੂ ਹੋ ਜਾਂਦਾ ਆ ਵੀ ਨਿਰਦਨ ਨੂੰ ਪਾਲਣਾ ਜੀ ਭਾਈ ਮਿਲਾਗਰ ਸਿੰਘ ਕਹਿੰਦਾ

ਅਰਦਾਸ ਕਰਿਓ। ਸਮਾਪਤੀ ਤੋਂ ਬਾਅਦ ਵੀ ਹਮੇਸ਼ਾ ਇਹ ਪੰਕਤੀਆਂ ਸਾਡੇ ਕੰਨਾਂ 'ਚ ਗੂੰਜਦੀਆਂ ਰਹਿਣ। ਮਨ ਤੇ ਦੌੜੇਗਾ ਹੀ ਦੌੜੇਗਾ, ਪਰ ਦੂਜੀ ਅਰਦਾਸ ਕਰਨੀ ਹੈ। ਕੋਈ ਪੰਡਿਤ ਸੀ ਨਾ ਪੰਡਿਤ, ਉਹਨੇ ਬੇੜੀ ਵਾਲੇ ਨੂੰ ਕਿਹਾ ਸੀ ਮੈਂ ਪਾਰ ਕਰਨਾ, ਉਹਨੇ ਕਿਹਾ ਬਹਿ ਜਾ ਹੋਰ ਸਵਾਰੀਆਂ ਆ ਲੈਣ। 8-10 ਮੁੰਡੇ ਆ ਗਏ ਕਾਲਜ ਦੇ, ਉਹ ਕਹਿੰਦੇ ਅਸੀਂ ਵੀ ਪਾਰ ਕਰਨਾ, ਉਹਨੇ ਕਿਹਾ ਵੀ ਹੁਣ ਸਵਾਰੀਆਂ ਹੋ ਗਈਆਂ 12-13 ਪਾ ਲਿਆ, ਹੁਣ ਬੇੜੀ ਤੇ ਪਾਰ ਕਰਾ ਰਿਹਾ ਸੀ ਤੇ 10-12 ਕਾਲਜ ਦੇ ਮੁੰਡਿਆਂ ਨੇ ਮਜ਼ਾਕ ਸੋਚਿਆ, ਸਿਰ ਤੇ ਬਾਲ ਨਹੀਂ ਸੀ ਉਹਦੇ, ਉਸ ਪੰਡਿਤ ਦੇ। ਧੁੱਪ ਪੈ ਰਹੀ ਸੀ ਤੇ ਲਿਸ਼ਕ ਰਿਹਾ ਸੀ ਸਿਰ, ਇੱਕ ਨੇ ਮਜ਼ਾਕ ਕੀਤਾ ਥੱਪਾ ਮਾਰਿਆ ਘੜਾ ਪੱਕਾ, ਦੂਜੇ ਨੇ ਮਾਰਿਆ ਮਜ਼ਾਕ ਧਿਆਨ ਦੇਣਾ। ਕਮਾਈ ਵਾਲਾ ਸੀ ਪੰਡਿਤ, ਅੱਖਾਂ ਬੰਦ ਕੀਤੀਆਂ ਸਿਮਰਨ ਚ ਜੁੜਿਆ ਤੇ ਕਹਿੰਦੇ ਆਕਾਸ਼ਵਾਣੀ ਹੋਈ, ਇਹ ਪੰਡਿਤ ਤੂੰ ਹੁਕਮ ਕਰ ਤੇ ਇਹ ਬੇੜੀ ਡੋਬ ਕੇ ਇਹਨਾਂ ਸਾਰਿਆਂ ਨੂੰ ਮਾਰ ਦੇ, ਤੈਨੂੰ ਬਚਾ ਲਾਂ, ਮੇਰੇ ਕੋ ਤੇਰੀ ਬੇਇੱਜ਼ਤੀ ਨਹੀਂ ਬਰਦਾਸ਼ਤ ਹੋ ਰਹੀ। 10 ਬੇੜੀ ਡੋਬਦਿਆਂ ਇਹਨਾਂ ਸਾਰਿਆਂ ਨੂੰ ਜਿਹੜੇ ਤੈਨੂੰ ਮਜ਼ਾਕ ਕਰ ਰਹੇ ਹੈ ਵੀ ਇਹ ਸੰਤਾਂ ਨਾਲ ਮਸ਼ਕਰੀ, ਕੁੱਲ ਡੋਬਣ ਕੀ ਰੀਤ, ਤੇਰੀ ਸੰਤ ਵਸਥਾ। ਤੇ ਕਹਿੰਦੇ ਉਸ ਪੰਡਿਤ ਦੀ ਵਸਥਾ ਕੀ ਸੀ, ਪਰਕਾ ਬੁਰਾ ਨਾ, ਕੀ ਆਖਿਆ, ਕਹਿੰਦਾ ਐ ਪਰਮੇਸ਼ਰ ਤੈਨੂੰ ਕੀ ਹੋ ਗਿਆ, ਅੱਜ ਤੈਨੂੰ ਕੀ ਹੋ ਗਿਆ, ਤੂੰ ਕਹਿ ਰਿਹਾ ਆਕਾਸ਼ਵਾਣੀ ਹੋਈ, ਤੇਰੀ ਬੇਇੱਜ਼ਤੀ ਨਹੀਂ ਬਰਦਾਸ਼ਤ ਹੋ ਰਹੀ, 10 ਸਾਰਿਆਂ ਨੂੰ ਡੋਬ ਕੇ ਮਾਰ ਰਹੇ। ਉਹ ਪੰਡਿਤ ਦੇ ਅੰਦਰੋਂ ਕੀ ਨਿਕਲਿਆ, ਐ ਪਰਮੇਸ਼ਰ ਜੇ ਤੂੰ ਮੇਰੇ ਤੇ ਦਿਆਲੂ ਹੋਇਆ ਤੇ ਇਹਨਾਂ ਨੂੰ ਡੋਬ ਕੇ ਨਾ ਮਾਰ, ਇਹਨਾਂ ਦੀ ਮਾੜੀ ਮਤ ਡੋਬ ਦੇ। ਆਖੋ ਸਤਨਾਮ, ਆ ਮੰਗਲਿਆ ਕਰੋ, ਜਿਹਦੇ ਜਿਹੜਾ ਬੰਦਾ ਤੁਹਾਨੂੰ ਤੰਗ ਕਰੇ ਨਾ, ਉਹ ਨਹੀਂ ਵੀ ਦੋ ਪਾਠ ਸਮਣੀ ਸਾਹਿਬ ਕਰ ਰਿਹਾ ਤੇ ਇਹਨੂੰ ਸੜਕ ਤੇ ਰੋਲਦਾ ਵੇਖਾਂ, 5 ਪਾਠਾਂ 'ਚ ਸੈਂਚੀ ਲਾਈ ਇਹਨੂੰ ਰੋਟੀ ਤੋਂ ਆਤਰ ਵੇਖ। ਇਹ ਅਰਦਾਸ ਕਰਦੇ ਕਰੋ, ਸਤਿਗੁਰੂ ਕਿਰਪਾ ਕਰੋ, ਮਿਹਰ ਕਰੋ, ਉਹਦੀ ਜ਼ਿੰਦਗੀ 'ਚੋਂ ਇਹ ਔਗਣ ਕੱਟ ਦੇ, ਉਹਦੇ ਔਗਣ ਦੀ ਬੇਨਤੀ ਹੋ ਜੇ, ਬਸ ਉਹਦੀ ਮਾੜੀ ਮਤ ਦੂਰ ਕਰ ਦਿਓ। ਇਹ ਲੋੜ ਹੈ, ਗੁੱਸਾ ਨਾ ਕਰਿਓ। ਪਤਾ ਨਹੀਂ ਆਪਣੀ ਕੋਈ ਸੰਗਤ ਦਾ ਕਿਹੜਾ, 2 ਸਾਲ ਦੀ ਗੱਲ ਹੈ, ਉਹਨੇ ਮੈਨੂੰ ਕਿਹਾ ਸੀ, ਕਹਿੰਦੀ ਸ਼ਹੀਦਾਂ ਤੇ ਚੁਪਹਿਰੇ ਨੇ ਬਹੁਤ ਬਖਸ਼ਿਸ਼ ਹਿੰਦੀ 'ਚ ਗੱਲ ਕਰਦੇ ਸੀ, ਕੋਈ ਸੀ ਬੀਬੀ ਸੀ, ਮੈਂ ਕਿਹਾ ਹਾਂ ਬਹੁਤ ਬਖਸ਼ਿਸ਼, ਕਹਿੰਦੀ ਮੈਂ 25 ਚੁਪਹਿਰੇ ਕਰੂੰਗੀ, ਮੇਰਾ ਦੇਵਰ ਮਰ ਜਾਏ ਤਾਂ ਬਹੁਤ ਅੱਛਾ, ਉਹਦਾ ਵਚਨ ਸੀ। ਮੈਂ ਕੰਨਾਂ ਨੂੰ ਹੱਥ ਲਾ, ਮੈਂ ਕਿੰਨੀ ਲੋੜ ਹੈ ਸੰਗਤ ਕਰਨ ਦੀ, ਇੱਕ ਇਹ ਚਾਂਸ ਹੋਇਆ ਸੀ। ਇੱਕ ਬੰਦਾ ਇੱਕ ਚੌਂਕੜੀ ਤੇ 5 ਪਾਠ ਸੁਮਨੀ ਸਾਹਿਬ ਸ਼ਹੀਦਾਂ ਦੇ ਕਰਦਾ ਸੀ ਤੇ ਮੈਂ ਕਿਹਾ ਬੜਾ ਨੇਮ ਵਧਾਇਆ। ਕਹਿੰਦਾ ਇੱਕ ਫਲਾਣੇ ਬੰਦੇ ਨੇ ਮੈਨੂੰ ਮਜ਼ਾਕ ਕੀਤਾ, ਕੋਈ ਜਿਹੜਾ 5 ਪਾਠ ਸੁਮਨੀ ਸਾਹਿਬ ਕਰ ਰਿਹਾ ਸੀ ਨਾ, ਉਹਦੀ ਬਹੁਤੀ ਐਡੀ ਪਰਸਨੈਲਿਟੀ ਨਹੀਂ ਸੀ, ਕੁਦਰਤ ਵੱਲੋਂ ਕੋਈ ਮਿਲੀ ਹੁੰਦੀ ਜਿਹੜੀ ਗੋਡ ਗਿਫਟ। ਕਹਿੰਦਾ ਫਲਾਣੇ ਨੇ ਮੈਨੂੰ ਕੋਈ ਮਜ਼ਾਕ ਕੀਤਾ ਤੇ ਮੈਂ 5 ਪਾਠ ਸੁਮਨੀ ਸਾਹਿਬ ਕਰਦਾ ਪਿਆ, ਵੀ ਜਿੰਨੇ ਮੈਨੂੰ ਮਜ਼ਾਕ ਕੀਤਾ ਹੇ ਬਾਬਾ ਦੀਪ ਸਿੰਘ ਉਹਦੇ ਮੂੰਹ ਤੇ ਫੋੜੇ ਕੱਢ ਦੇ। ਵੇਖੋ ਮੈਂ ਹੈਰਾਨ ਹਾਂ, ਇਹ ਨਹੀਂ ਕਹਿੰਦਾ ਵੀ ਮੈਂ ਤਾਂ ਪਾਠ ਕਰਦਾ ਸਤਿਗੁਰੂ ਉਹਦੀ ਮਾੜੀ ਬਿਰਤੀ ਢਾ ਦੇ ਜਾਂ ਮੈਨੂੰ ਨਿਰਮਲ ਕਰ ਦੇ। ਇਹ ਲੋੜ ਹੈ ਅੱਜ ਪ੍ਰਤਾਰ ਦੀ, ਇਹ ਵੀ ਨਿਰਧਨ ਨੂੰ ਪਾਲਣਾ ਪਿਆਰਿਓ, ਕਿਸੇ ਦੇ ਔਗਣ ਨੂੰ ਜਰਨਾ ਤੇ ਸਾਧ ਸੰਗਤ ਜੀ ਕਲੇਸ਼ ਦਾ ਸਮਾਂ ਲੰਘਾ ਦੇਣਾ। ਆ ਸਾਡਾ ਇੱਕ ਜਥਾ ਸੀ ਲੁਧਿਆਣੇ ਗਿਆ ਸੀ, ਉਹ ਜਿਹੜੇ ਪ੍ਰੋਗਰਾਮ ਕਰਾ ਰਹੇ ਸੀ ਉਹ ਐਡੀ ਨਹੀਂ ਸੀ ਮਾਇਆ ਵੱਲੋਂ ਥੋੜੇ, ਹੁਣ ਉਹ ਜਥਾ ਗਿਆ ਕੋਈ ਕਾਰ ਚੋਂ ਸਾਜ, ਕੋਈ ਬੰਦੇ ਵਾਰ ਸਤਿਕਾਰ ਲਈ ਕੀਰਤਨ ਦਰਬਾਰ ਸੀ, ਉਹ ਵਿਚਾਰੇ ਸਾਜ ਲੈ ਕੇ ਅੰਦਰ ਬਹਿ ਗਏ। ਜਦੋਂ ਬਹਿ ਗਏ 15-20 ਮਿੰਟ ਹੋ ਗਏ ਬੈਠਿਆ ਸਟੇਜ ਤੇ, ਕੋਈ ਬੀਬੀਆਂ ਕੀਰਤਨ ਕਰ ਰਹੀਆਂ ਸੀ, ਪ੍ਰਬੰਧਕਾਂ ਨੇ ਪੁੱਛਿਆ ਹੀ ਨਹੀਂ ਆਏ ਹੋ ਕੋਈ, ਗਏ ਹੋ ਕੋਈ ਚਾਹ ਕੋਈ ਪਾਣੀ, ਕਿੰਨੇ ਵਜੇ। ਉਹ ਜਥੇ ਨੇ ਇੱਕ ਸਿੰਘ ਭੇਜਿਆ ਵੀ ਪੁੱਛੋ ਪ੍ਰਬੰਧਕਾਂ ਨੂੰ ਵੀ ਕਿੰਨੇ ਕੁ ਵਜੇ ਬੈਠਣਾ, ਟਾਈਮ ਹੋ ਗਿਆ ਜੋ ਕਿਹਾ ਸੀ ਵੀ 9-10 ਬਾਹਵਾਂਗੇ। ਉਹ ਮੁੰਡਾ ਜਦੋਂ ਗਿਆ ਪ੍ਰਬੰਧਕ ਨੂੰ ਪੁੱਛਣ ਵੀ ਅੰਮ੍ਰਿਤਸਰੋਂ ਜਥਾ ਆਇਆ, ਪਤਾ ਪਤਾ, ਕਹਿੰਦਾ ਪਤਾ ਪਤਾ ਤੁਸੀਂ ਸਤਨਾਮ, ਪਤਾ ਪਤਾ ਬਹਿ ਜਾਓ, ਬਸ ਇਹ ਸ਼ਬਦ ਬੀਬੀਆਂ ਲਾਉਂਦੀਆਂ ਤੇ ਇਹਦੇ ਬਾਅਦ ਉਹ ਤੁਹਾਡਾ 1/2 ਘੰਟਾ। ਉਹ ਕਹਿੰਦਾ ਜੀ ਅੰਮ੍ਰਿਤਸਰੋਂ ਆਏ ਆ, ਧਿਆਨ ਦੇਣਾ। ਉਹ ਬੀਬੀਆਂ ਦੀ ਹਾਜ਼ਰੀ ਮੁੱਕੀ, ਫਿਰ ਉਹਨੇ ਆਖਿਆ ਅੱਛਾ ਚਲੋ ਬੈਠੋ,
ਤੇ ਪੌਣਾ ਘੰਟਾ ਲਾ ਲੈਂਦੇ ਜੋ ਸਟੇਜ ਤੇ ਪਾਇਆ ਤੇ ਫਿਰ ਅਨਾਊਂਸ ਕਰਤਾ ਵੀ ਜੱਥੇ ਜ਼ਿਆਦਾ ਅਸੀਂ ਅੱਧੇ ਘੰਟੇ ਤੋਂ ਵੱਧ ਸਮਾਂ ਨਹੀਂ ਜਿਹੜਾ ਦੇ ਸਕਦੇ ਧਿਆਨ ਦੇਣਾ ਉਹ ਅਜੇ 28 ਮਿੰਟ ਹੋਏ ਸੀ ਤੇ ਸਟੇਜ ਸੈਕਟਰੀ ਮਾਈਕ ਲੈ ਕੇ ਖੜਾ ਹੋ ਗਿਆ ਸਮਾਪਤੀ ਹੁਣ ਜੱਥੇ ਨੇ ਸੋਚਿਆ ਵੀ ਇਹ ਹੱਦ ਕੇ ਅਣਜਾਣ ਬੰਦੇ ਪੱਲੇ ਪੈ ਗਏ ਆ ਯੋਗ ਨਹੀਂ ਕੁਝ ਉਹਨੇ ਉੱਥੇ 1-2 ਮਿੰਟ ਚ ਸਮਾਪਤੀ ਕਰਤੀ ਵਾਪਸੀ ਕੋਈ ਚਾਹ ਪਾਣੀ ਨਹੀਂ ਗੱਡੀ ਚ ਸਾਜ ਰੱਖੇ ਉਹ ਜਥਾ ਵਾਪਸੀ ਕਰ ਰਿਹਾ ਤੇ ਉਸੇ ਜਥੇ ਦਾ ਇੱਕ ਸਾਥੀ ਮੇਨ ਵਾਜੇ ਵਾਲੇ ਨੂੰ ਕਹਿੰਦਾ ਭਾਜੀ ਤੁਸੀਂ ਇਹਨਾਂ ਨੇ ਇੰਨਾ ਸਾਨੂੰ ਆਉਂਦਿਆਂ ਵੀ ਨਹੀਂ ਪੁੱਛਿਆ ਪਤਾ ਆ ਗਏ ਹੋ 1.5 ਘੰਟਾ ਕਹਿ ਕੇ 1.5 ਘੰਟਾ ਲਾਇਆ ਕੋਈ ਸਤਿਕਾਰ ਨਹੀਂ ਤੁਸੀਂ ਵੀ ਮਾਈਕ ਦੇ ਉੱਤੇ ਇਹਨਾਂ ਦੀ ਡੰਡ ਲਾਉਣੀ ਸੀ ਉਹ ਵਿੱਚੋਂ ਜਥੇ ਦਾ ਸਾਥੀ ਉਹ ਕਹਿਣ ਲੱਗਾ ਵੀ ਨਹੀਂ ਅਸੀਂ ਬੇਨਤੀ ਕਰ ਸਕਦੇ ਹਾਂ ਕਿ ਮਹਾਰਾਜ ਸੱਚੇ ਪਾਤਸ਼ਾਹ ਹੁਣ ਧਿਆਨ ਦੇਣਾ ਹੁਣ ਉਹ ਮਾਈਕ ਦੇ ਉੱਤੇ ਜੇ ਡੰਡ ਲਾ ਦੇ ਸਮਝ ਲਓ ਨਿਰਧਨ ਨੂੰ ਨਹੀਂ ਪਾਲਿਆ ਹੁਣ ਉਸ ਔਗਣ ਨੂੰ ਜਰ ਲਿਆ ਤੇ ਗੁਰੂ ਅੱਗੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਕਿਰਪਾ ਕਰ ਸਾਡੇ ਕੋਲੋਂ ਆਉਂਦਿਆਂ ਕਾਰਜ ਗਲਤੀ ਹੋਈ ਹੋਏਗੀ ਅਸੀਂ ਗੱਲਾਂ ਮਾਰਦੇ ਆਏ ਹੋਵਾਂਗੇ ਅਸੀਂ ਹਾਸਾ ਮਜ਼ਾਕ ਕਰਦੇ ਆਏ ਹੋਵਾਂਗੇ ਤਾਂ ਤੁਸੀਂ ਉਹਦਾ ਮੇਲ ਕਰਾਤਾ ਜੇ ਅਰਦਾਸ ਕਰਦੇ ਆਏ ਹੋਣ ਬਾਬਾ ਨੰਦ ਸਿੰਘ ਜੀ ਵਾਂਗ ਕਿ ਗੁਰਮੁਖਾਂ ਗੁਰਸਿੱਖਾਂ ਦਾ ਮੇਲ ਬਖਸ਼ੀ ਜਿਨ੍ਹਾਂ ਨੂੰ ਮਿਲੀਏ ਤੇ ਚਿੱਤ ਆਵੇ ਸਤਨਾਮ ਕਿਸੇ ਨਿੰਦਕ ਸਾਗਤ ਦਾ ਮੇਲ ਨਾ ਦੇਈਂ ਜਿਹਦੇ ਮਿਲਣ ਨਾਲ ਤੂੰ ਸਾਨੂੰ ਵਿਸਰ ਜਾਏ ਆਪਣੀ ਗਲਤੀ ਲੱਭੀ ਉਹਦਾ ਔਗਣ ਜਰਨਾ ਧਿਆਨ ਦੇਣਾ ਇਹ ਵੀ ਨਿਰਧਨ ਨੂੰ ਪਾਲਣਾ ਇਹ ਹੈ ਤੇ ਔਖਾ ਪਰ ਬੜੀ ਸ਼ਾਂਤੀ ਰਹਿੰਦੀ ਪਿਆਰੇ ਅਰਦਾਸ ਕਰੋ ਇਹ 5 ਤਰ੍ਹਾਂ ਦਾ ਨਿਰਧਨ ਨੂੰ ਪਾਲਣਾ ਹੁਣ 3ਜੀ ਤਰ੍ਹਾਂ ਦਾ ਅਗਲੇ ਵੀਰਵਾਰ ਮਹਾਰਾਜ ਦੀ ਸੇਵਾ ਲੈਣ ਉਹ ਬਚਨ ਜਦੋਂ ਉਹਨੇ ਕਿਹਾ ਸੀ 2 ਪਾਠ ਸੁਖਮਨੀ ਸਾਹਿਬ ਕਰ ਰਿਹਾ ਵਾਂ ਤੇ ਉਹ ਸੜਕ ਤੇ ਰੁਲੇਗਾ ਤੇ ਫਿਰ ਦਾਸ ਜਿੱਥੇ ਪ੍ਰੋਗਰਾਮ ਸੀ 5 ਮਿੰਟ ਲੇਟ ਗਿਆ ਪਰ ਉਹਦੀ ਉਤਰ ਕੇ ਬੇਨਤੀ ਕਰਕੇ ਗਿਆ ਮੈਂ ਕਿਹਾ ਬਜ਼ੁਰਗੋ ਬਾਣੀ ਸਾਰੀਆਂ ਮਨੋਕਾਮਨਾ ਪੂਰੀਆਂ ਕਰਦੀ ਹੈ ਪਰ ਤੁਸੀਂ ਕਹੋ ਵੀ ਉਹ 2 ਪਾਠ ਸੁਖਮਨੀ ਸਾਹਿਬ ਕਰਾਂ ਉਹ ਸੜਕ ਤੇ ਰੁਲੇ ਇਹ ਬਾਣੀ ਚ ਅੰਮ੍ਰਿਤ ਨੇ ਜ਼ਹਿਰ ਨਹੀਂ ਇਹ ਬੜੀ ਵੱਡੀ ਗੱਲ ਹੈ ਕਈ ਮੰਤਰ ਹੁੰਦੇ ਨੇ ਇੱਕ ਦਾ ਵਿਗਾੜਨਗੇ ਦੂਜੇ ਦਾ ਪਰ ਬਾਣੀ ਵਿੱਚ ਜ਼ਹਿਰ ਨਹੀਂ ਹੈ ਵਿਗਾੜਨ ਵਾਲਾ ਮੰਤਰ ਨਹੀਂ ਹੈ ਮੈਂ ਕਿਹਾ ਇੱਕ ਕੰਮ ਕਰੇਗੀ ਤੁਸੀਂ ਜੇ 2 ਪਾਠ ਸੁਖਮਨੀ ਸਾਹਿਬ ਕਰੀ ਜਾਓਗੇ ਉਹ ਤੇ ਨਹੀਂ ਸੜਕ ਤੇ ਰੁਲੇਗਾ ਤੁਹਾਡੇ ਅੰਦਰੋਂ ਖਿਆਲ ਸੜਕ ਤੇ ਰੁਲਣ ਦੇ ਮੰਗਣ ਵਾਲੇ ਬਾਣੀ ਖਤਮ ਕਰੇਗੀ ਆਖੋ ਸਤਨਾਮ ਉਹ ਨਹੀਂ ਰੁਲੇਗਾ ਬਾਣੀ ਚ ਅੰਮ੍ਰਿਤ ਨੇ ਤੋ ਜਿਤਨੇ ਵੀ ਮਾਈ ਭਾਈ ਬੈਠੇ ਹੋ ਇਹ ਮਹਾਰਾਜ ਕਿਰਪਾ ਕਰਨ ਸਾਨੂੰ ਵੀ ਇਹ ਦੂਜਾ ਨਿਰਧਨ ਨੂੰ ਪਾਲਣਾ ਆ ਬੀਬੀਆਂ ਸਾਰੀਆਂ ਗੁਣ ਲੈ ਕੇ ਤੇ ਉੱਠਣਾ ਹੁਣ ਜੇ ਕੋਈ ਤੁਸੀਂ ਸੱਸਾਂ ਵਾਂ ਤੇ ਤਾਂ ਵੀ ਧਿਆਨ ਰੱਖਣਾ ਜੇ ਨੂੰਹਾਂ ਹੋ ਤੇ ਤਾਂ ਵੀ ਧਿਆਨ ਰੱਖਣਾ ਜੇ ਧੀਆਂ ਹੋ ਤੇ ਤਾਂ ਵੀ ਜੇ ਮਾਵਾਂ ਹੋ ਤੇ ਤਾਂ ਵੀ ਯਾਰ ਧੀ ਤੇਜ਼ ਬੋਲ ਜਾਂਦੀ ਕੋਈ ਨਹੀਂ ਔਗਣ ਨੂੰ ਜਰਨਾ ਤੇ ਕਲੇਜ ਦਾ ਸਮਾਂ ਲਗਾਉਣਾ ਸੱਸ ਤੇਜ਼ ਬੋਲ ਜੇ 1 ਮਿੰਟ ਠਾਂ ਜਵਾਬ ਨਹੀਂ ਅੱਧਾ ਮਿੰਟ ਮਿੰਟ ਜਰ ਜੋ ਮੈਂ ਆਪਣੇ ਗੁਰੂ ਦੇ ਭਰੋਸੇ ਨਾਲ ਗਰੰਟੀ ਦੇਣਾ ਕਿ 80% ਸਮਾਂ ਲੰਘ ਜਾਓ ਕਿਤੇ ਹੀ ਇਹ ਚਾਂਸ ਆਪ ਸਤਨਾਮ ਗੁਰੂ ਕਿਰਪਾ ਕਰੇ ਇਹ ਦੂਜਾ ਵੀ ਨਿਰਧਨ ਨੂੰ ਪਾਲਣਾ ਆ ਜੇ ਪੰਕਤੀ ਪੜੋ ਜੀ ਫਿਰ ਸਮਾਪਤੀ ਹੈ।

बापू राम।

ਬੈਰਾੜੀ ਰਾਗ ਅਸਾਧਾਰਨ ਅਤੇ ਅਪ੍ਰਸਿੱਧ ਰਾਗਾਂ ਦੇ ਵਰਗ ਵਿੱਚ ਆਉਂਦਾ ਹੈ। ਮੱਧ ਕਾਲ ਵਿੱਚ ਇਸ ਰਾਗ ਦੀਆਂ ਜਿੰਨੀਆਂ ਵੰਨਗੀਆਂ ਪ੍ਰਚਲਿਤ ਸਨ ਸ਼ਾਇਦ ਹੀ ਕਿਸੇ ਹੋਰ ਰਾਗ ਦੀਆਂ ਹੋਣ। ਇੱਕ ਕਠਿਨ ਰਾਗ ਹੈ, ਇਸ ਨੂੰ ਸਿਰਫ ਉੱਚ ਕੋਟੀ ਦੇ ਗਾਇਕ ਹੀ ਸ਼ੁੱਧਤਾ ਸਹਿਤ ਗਾ ਸਕਦੇ ਹਨ। ਬੜੀ ਮਿਠਾਸ ਹੈ ਇਸ ਰਾਗ ਵਿੱਚ, ਬੈਰਾੜੀ ਵਿੱਚ ਦਿਸੇਗਾ ਕਿ ਹਰ ਸਵਾਮੀ ਹਰ ਨਿਰਭਉ ਨਿਰਵੈਰ ਨਿਰੰਕਾਰ ਜਾਂ ਕਾਇਆ ਸਰੀਰ ਬਸਤ ਹੈ ਅਤੇ ਸਰਬ ਸੁਖ ਹਰ ਨਾਮ ਵਡਾਈ। ਦੀਵਾਨਾ ਦੀ ਸਮਾਪਤੀ ਤੇ ਆਮ ਪੜਿਆ ਜਾਣ ਵਾਲਾ ਸ਼ਬਦ ਸੰਤ ਜਨਾ ਮਿਲ ਹਰ ਜਸ ਗਾਇਓ ਇਸੇ ਰਾਗ ਵਿੱਚ ਹੈ। ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਰਿਸ਼ਵ ਕੋਮਲ ਅਤੇ ਮੱਧਮ ਤੀਬਰ ਅਤੇ ਹੋਰ ਸਵਰ ਸ਼ੁੱਧ ਲੱਗਦੇ ਹਨ। ਇਸ ਦਾ ਵਾਦੀ ਸਵਰ ਗੰਧਾਰ ਅਤੇ ਸੰਵਾਦੀ ਦੈਵਤ ਹੈ। ਇਸ ਦਾ ਗਾਇਨ ਸਮਾਂ ਦਿਨ ਦਾ ਚੌਥਾ ਪਹਿਰ ਹੈ। ਰਾਗ ਬਾਰਾੜੀ ਵਿੱਚ ਸਭ ਤੋਂ ਪਹਿਲਾ ਸ਼ਬਦ ਪ੍ਰਸਤੁਤ ਕਰ ਰਹੇ ਹਨ ਡਾਕਟਰ ਗੁਰਨਾਮ ਸਿੰਘ ਜੀ। ਸ਼ਬਦ ਬੋਲ ਹਨ, ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ। ਅਤੇ ਦੂਜਾ ਸ਼ਬਦ ਗਾਇਨ ਕਰ ਰਹੇ ਹਨ ਡਾਕਟਰ ਅਜੀਤ ਸਿੰਘ ਜੀ ਪੈਂਟਲ। ਸ਼ਬਦ ਬੋਲ ਹਨ, ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ। ਲਓ ਪਹਿਲਾਂ ਸਰਵਣ ਕਰੋ ਡਾਕਟਰ ਗੁਰਨਾਮ ਸਿੰਘ ਜੀ ਪਾਸੋਂ ਸ਼ਬਦ, ਹਰ ਜਨ ਰਾਮ ਨਾਮ ਗੁਣ ਗਾਵੈ।

ise hüküm ile hüküm biç. Gök sokuda anıbal hay. Bir hüküm ile alışıbandı jordan ile. İlk koyu jugut hay. O jugut hay hüküm ile hüküm nu manana. ਜਿਨ੍ਹਾਂ ਨੇ ਹੁਕਮੀ ਦੇ ਹੁਕਮ ਨੂੰ ਮੰਨ ਲਿਆ ਉਹਨਾਂ ਦੇ ਅਨੁਭਵ ਰਿਹਾ ਸੁੱਖ ਮੰਗਤ ਦੁੱਖ ਆ ਗਏ ਆ ਗਏ ਸੋ ਸੁੱਖ ਹਮੋ ਨਾ ਮੰਗਿਆ ਪਾ ਐਸੇ ਸੁੱਖ ਨੂੰ ਕੀ ਕਰਨਾ ਜਿਹੜਾ ਦੁੱਖ ਦਾ ਹੀ ਰੂਪ ਹੈ ਉਹ ਸੁੱਖ ਮੰਗਣਾ ਭਗਤ ਜੀ ਕਹਿੰਦੇ

ਜਿਨ੍ਹਾਂ ਨੇ ਹੁਕਮੀ ਦੇ ਹੁਕਮ ਨੂੰ ਮੰਨਣ ਕਰ ਲਿਆ ਉਹਨਾਂ ਨੇ ਤਾਂ ਆਪਣੇ ਇਸ ਸਰੀਰ ਦੇ ਅੰਦਰ ਆਪਣੇ ਮਨ ਦੀ ਪਹਿਚਾਣ ਕਰ ਲਈ, ਆਪੇ ਦੀ ਪਹਿਚਾਣ ਕਰ ਲਈ। ਜਿਨ੍ਹਾਂ ਨੇ ਹੁਕਮੀ ਦੇ ਹੁਕਮ ਦਾ ਮੰਨਣ ਨਹੀਂ ਕੀਤਾ ਉਹਨਾਂ ਨੇ ਆਪਣੇ ਮਨ ਨੂੰ ਵੀ ਨਹੀਂ ਪਛਾਣਿਆ, ਆਪੇ ਨੂੰ ਨਹੀਂ ਪਛਾਣਿਆ। ਸੰਕਾਦਿਕ ਨਾਰਦ ਮੁਨ ਸ਼ੇਖਾ, ਤਿੰਨ ਵੀ ਤਨ ਮੈਂ ਮਨ ਨਹੀਂ ਪੇਖਾ। ਜਿਨ੍ਹਾਂ ਨੇ ਹੁਕਮੀ ਦੇ ਹੁਕਮ ਦਾ ਮੰਨਣ ਕੀਤਾ, ਮੰਨਣ ਕਰਨ ਵਾਲਿਆਂ ਨੇ ਹੁਕਮੀ ਦੇ ਪੈ ਔਰ ਪਾਉ ਵਿੱਚ ਰਹਿ ਕੇ ਗੁਰਪ੍ਰਸਾਦੀ ਜੈ ਦਿਓ ਨਾਮਾ ਭਗਤ ਕੇ ਪ੍ਰੇਮ ਇਨ ਹੀ ਹੈ ਜਾਣਾ। ਜੇ ਹੁਕਮੀ ਦੇ ਹੁਕਮ ਦਾ ਮੰਨਣ ਕੀਤਾ ਤੇ ਮੰਨਣ ਦਾ ਸੰਬੰਧ ਫਿਰ ਮਨ ਨਾਲ ਹੈ। ਦੇਖਣ ਮਨ ਤੋਂ ਬਿਨਾਂ ਮੰਨਣ ਨਹੀਂ ਹੋਏਗਾ। ਮੰਨਣ ਤੋਂ ਬਿਨਾਂ ਬਖਸ਼ਿਸ਼ ਨਹੀਂ। ਜੇ ਪਿਤਾ ਦਾ ਪੁੱਤਰ ਪਿਤਾ ਦੇ ਹੁਕਮ

ਜੇ ਮੰਨਣ ਦਾ ਸੰਬੰਧ ਫਿਰ ਮਨ ਨਾਲ ਹੈ। ਜੀਵਨ ਦੇ ਤਿੰਨ ਤਲ ਹਨ, ਇੱਕ ਤਲ ਹੈ ਸਰੀਰ, ਦੂਸਰਾ ਤਲ ਹੈ ਮਨ,

ਦੇਖਣਾ ਸਰੀਰ ਪੰਜ ਤੱਤਾਂ ਦਾ, ਹਵਾ, ਧਰਤੀ, ਆਕਾਸ਼ ਤੇ ਪਾਣੀ, ਅਗਨੀ। ਹਵਾ, ਧਰਤੀ, ਆਕਾਸ਼, ਪਾਣੀ ਤੇ ਅਗਨੀ, ਇਸ ਸਰੀਰ ਵਿੱਚ ਰਹਿਣ ਵਾਲਾ ਮਨ ਵੀ ਪੰਜਾਂ ਤੱਤਾਂ ਦਾ। ਉਸ ਦੇ ਤੱਤ ਹਨ ਰਸ, ਰੂਪ, ਗੰਧ, ਸ਼ਬਦ ਤੇ ਸਪਰਸ। ਇਹਨਾਂ ਦਾ ਆਪਸੀ ਸੰਬੰਧ ਵੀ ਜੁੜਿਆ ਹੋਇਆ। ਉਹ ਕਿਵੇਂ? ਅੱਖਾਂ ਦਾ ਕੰਮ ਹੈ ਵੇਖਣਾ, ਵੇਖਦੀਆਂ ਰੂਪ ਨੂੰ ਹਨ। ਅਗਨੀ ਰੂਪ ਦਾ ਵਿਸ਼ਾ ਹੈ, ਰੂਪ ਮਨ ਦਾ ਤੱਤ ਹੈ, ਅਗਨੀ ਸਰੀਰ ਦਾ ਤੱਤ ਹੈ। ਜੀਭ ਚਖਦੀ ਹੈ, ਜਿਸ ਦਾ ਸੰਬੰਧ ਰਸ ਨਾਲ ਹੈ, ਰਸ ਮਨ ਦਾ ਤੱਤ ਹੈ, ਪਰ ਪਾਣੀ ਰਸ ਦਾ।

ਉਹਨਾਂ ਵਿਚਾਰਾਂ ਦਾ ਅਨੁਭਵੀ ਰਸ ਐਸਾ ਸੁੱਖ ਦਿੰਦਾ ਜਿਹੜਾ ਫਿਰ ਕਦੇ ਮਰਦਾ ਨਹੀਂ ਹੈ।

ਇਸੇ ਅਨੁਭਵ ਵਿੱਚ ਬੋਲੇ, ਇਸ ਮਨ ਕੋ ਰਬ ਰਹਿ ਕਬੀਰਾ। ਸੱਚਮੁੱਚ ਗੁਰੂ ਦਾ ਮਨ ਹੀ ਸਾਡੇ ਮਨ ਨੂੰ ਸਮਝਾ ਸਕਦਾ ਹੈ। ਗੁਰੂ ਦਾ ਮਨ ਗੁਰੂ ਦਾ ਸ਼ਬਦ ਹੁੰਦਾ ਹੈ, ਗੁਰੂ ਦੀ ਆਤਮਾ ਗੁਰੂ ਦਾ ਸ਼ਬਦ ਹੈ। ਫਿਰ ਸਮਝ ਲੈਣਾ, ਗੁਰੂ ਦਾ ਦਰਸ਼ਨ ਵੀ ਗੁਰੂ ਦੇ ਸ਼ਬਦ ਦਾ ਦਰਸ਼ਨ ਹੈ, ਗੁਰੂ ਦਾ ਸੰਗ ਵੀ ਗੁਰ ਸ਼ਬਦ ਦਾ ਸੰਗ ਹੈ, ਗੁਰੂ ਦਾ ਬਚਨ ਗੁਰ ਸ਼ਬਦ ਹੈ, ਗੁਰੂ ਦੀ ਮਤ ਗੁਰ ਸ਼ਬਦ ਹੈ। ਗੁਰੂ ਸਰੀਰ ਨਹੀਂ, ਸਰੀਰ ਰਾਹੀਂ ਪ੍ਰਕਾਸ਼ ਕਰਦਾ ਹੈ। ਸਰੀਰ ਤਾਂ ਜਨਮ ਵੀ ਲੈਂਦਾ ਤੇ ਮਰ ਜਾਂਦਾ ਹੈ, ਲੇਕਿਨ ਗੁਰੂ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਐਸੇ ਗੁਰ ਅਵਿਨਾਸ਼ੀ ਦੀ ਸ਼ਰਨ, ਗੁਰ ਅਵਿਨਾਸ਼ੀ ਦੀ ਯਾਦ, ਗੁਰੂ ਅਵਿਨਾਸ਼ੀ ਦੀ ਸਿੱਖਿਆ ਹੀ ਸਾਨੂੰ ਸਦਾ ਸਦੀਵੀ ਕਾਇਮ ਰਹਿਣ ਵਾਲੇ ਸੁੱਖ ਨਾਲ ਜੋੜ ਸਕਦੀ ਹੈ। ਆਓ ਗੁਰੂ ਸ਼ਬਦ ਦਾ ਆਸਰਾ ਲੈਂਦੇ ਹੋਏ, ਆਪਣਾ ਮਾਰਗ ਗੁਰੂ ਸ਼ਬਦ ਨੂੰ ਬਣਾਉਂਦੇ ਹੋਏ, ਜੀਵਨ ਦਾ ਮਨੋਰਥ ਗੁਰੂ ਸ਼ਬਦ ਰਾਹੀਂ ਪੂਰਾ ਕਰਨ ਲਈ ਗੁਰੂ ਤੇ ਲੜ ਲੱਗੀਏ। ਆਪਣਾ ਮਨ ਗੁਰੂ ਦੇ ਹਵਾਲੇ ਕਰਕੇ ਬਾਕੀ ਜ਼ਿੰਦਗੀ ਗੁਰੂ ਦੇ ਮਨ ਨਾਲ ਜਿਉਣਾ ਸਿੱਖ ਲਈਏ। ਜਿਨ੍ਹਾਂ ਨੇ ਗੁਰੂ ਦੇ ਮਨ ਨਾਲ ਜੀ ਲਿਆ, ਉਹਨਾਂ ਸਿੱਖਾਂ ਨੇ ਆਪਣੇ ਗੁਰੂ ਨੂੰ ਰਜਾ ਲਿਆ, ਆਖੋ ਵਾਹਿਗੁਰੂ। ਜਿਨ੍ਹਾਂ ਤੇ ਗੁਰੂ ਰੀਝ ਪਿਆ, ਉਹਨਾਂ ਨੂੰ ਸਿੱਖ ਪਾ ਗਿਆ। ਜਿਨ੍ਹਾਂ ਨੂੰ ਸਿੱਖ ਪਾ ਗਿਆ, ਗੁਰੂ ਨੇ ਉਹਨਾਂ ਵਿੱਚ ਹੀ ਵਾਸਾ ਕਰ ਲਿਆ, ਆਖੋ ਵਾਹਿਗੁਰੂ। ਗੁਰ ਚੇਲਾ, ਚੇਲਾ ਗੁਰ ਪਾਇਆ, ਆਖੋ ਵਾਹਿਗੁਰੂ। ਸਾਰੇ ਬੋਲੋਗੇ ਗੁਰ ਚੇਲਾ, ਚੇਲਾ ਗੁਰ ਪਾਇਆ। ਇੱਥੇ ਮੈਂ ਗੱਲ ਹੋਰ ਸਪਸ਼ਟ ਕਰਦੇ ਹਾਂ। ਸਤਿਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣੇ ਨੂੰ ਮੱਥਾ ਨਹੀਂ ਸੀ ਟੇਕਿਆ, ਧੰਨ ਗੁਰੂ ਅੰਗਦ ਦੇਵ ਜੀ ਨੂੰ ਟੇਕਿਆ ਸੀ। ਕਦੋਂ? ਜਦੋਂ ਉਹਨਾਂ ਦੇ ਅੰਦਰ ਸ਼ਬਦ ਦਾ ਪ੍ਰਕਾਸ਼ ਹੋ ਗਿਆ, ਸ਼ਬਦ ਨਾਲ ਸ਼ਬਦ ਦਾ ਪ੍ਰਕਾਸ਼ ਹੋ ਗਿਆ। ਇਸ ਦਾ ਭਾਵ ਗੁਰੂ ਨਾਨਕ ਨੇ ਕਿਸੇ ਸਰੀਰ ਨੂੰ ਮੱਥਾ ਨਹੀਂ ਟੇਕਿਆ, ਗੁਰ ਸ਼ਬਦ ਨੂੰ ਮੱਥਾ ਟੇਕਿਆ, ਆਖੋ ਵਾਹ। ਇਸ ਦਾ ਭਾਵ ਗੁਰੂ ਨਾਨਕ ਨੇ ਕਿਸੇ ਸਰੀਰ ਨੂੰ ਮੱਥਾ ਨਹੀਂ ਟੇਕਿਆ, ਗੁਰ ਸ਼ਬਦ ਨੂੰ ਮੱਥਾ ਟੇਕਿਆ, ਆਖੋ ਵਾਹ। ਬਸ ਇਤਨੀ ਗੱਲ ਸਮਝ ਲੈਣਾ, ਗੁਰ ਸ਼ਬਦ ਨੂੰ ਮੱਥਾ ਟੇਕਿਆ ਮੇਰੇ ਗੁਰੂ ਨੇ, ਤੁਸੀਂ ਵੀ ਗੁਰ ਸ਼ਬਦ ਨੂੰ ਮੱਥਾ ਟੇਕਦੇ ਹੋ, ਆਖੋ ਵਾਹਿਗੁਰੂ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਨਾ ਗੁਰ ਸ਼ਬਦ ਨੂੰ ਨਮਸਕਾਰ ਕਰਨੀ ਹੈ। ਆਓ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦਗੜਦੀ ਧਿਮ ਧੀ ਤਾਂ ਦਗੜਦੀ ਧਿਮ ਤਿਰਨਾ ਦਗੜਦੀ ਧਰਮ ਧੀ ਤਾਂ ਦਗੜਦੀ ਧਿਮ ਤਿਰਨਾ ਦਗੜਦੀ ਧਰਮ ਧੀ ਤਾਂ ਦਗੜਦੀ ਧਿਮ ਤਿਰਨਾ ਤਾਗੜ ਦੀ ਧਰਮ ਦ੍ਰਿਗ ਤਾਂ ਤਾਗੜ ਦੀ ਦੇਮ ਦਿਰਨਾ ਤਾਗੜ ਦਾ ਨੀ ਤੁਮ ਦਾ ਨੀ ਤਲਕ।

ਸਾਗਰ ਦੀ ਤੋਮ ਤੋਮ ਤੋਮ ਕਰਨਾ ਸਾਗਰ ਦੀ ਦੇ ਦੇ ਤਾਲ ਸਾਗਰ ਦੀ ਕੋਮ ਕਰਨਾ ਸਾਗਰ ਦੀ ਦੇ ਦੇ ਤਾਲ ਸਾਗਰ ਦੀ ਦੇ ਦੇ ਤਾਲ ਸਾਗਰ ਦੀ ਦੇ ਦੇ ਤਾਲ ਸਾਗਰ ਦੀ ਦੇ ਦੇ ਤਾਲ ਸਾਗਰ ਦੀ ਕੋਮ ਕਰਨਾ ਸਾਗਰ ਦੀ ਦੇ ਦੇ ਤਾਲ ਸਾਗਰ ਦੀ ਦੇ ਦੇ ਤਾਲ ਸਾਗਰ ਦੀ ਕੋਮ ਕਰਨਾ ਕੋਮ ਕਰਨਾ ਕੋਮ ਕਰਨਾ ਕੋਮ ਕਰਨਾ।

चिंतन दृष्ट ध्यान धर दर्शन दृष्ट ध्यान धर गुर मूर्त होई।

ਪ੍ਰਦੀਪ ਸਿੰਘ ਜੀ ਦੇ ਪਿਆਰ ਚ ਗੱਜ ਕੇ ਆਖੋ ਸਤਨਾਮ। ਛੱਬੀ ਜਨਵਰੀ ਬਾਬਾ ਜੀ ਦਾ ਦਿਹਾੜਾ ਆ ਰਿਹਾ ਆਗਮਨ। ਅੱਜ ਤਾਂ ਬੀਬੀਆਂ ਵੀ ਸਾਰੀਆਂ ਸ਼ਬਦ ਸੰਤ ਮਹਿਮਾ ਦੇ ਲਾਏ ਸੀ, ਅੱਗੋਂ ਵੀ ਉਹ ਲੜੀ ਤੋਰੀ ਗਈ ਹੈ ਗੁਰੂ ਦੀ ਕਿਰਪਾ ਨਾਲ। ਜਦੋਂ ਮੰਗਣਾ ਨਾ ਮਾਧੋ ਸਾਧੂ ਜਨ ਦਿਓ ਮਿਲਾਏ, ਇਹਦਾ ਭਾਵ ਜਿੰਨੇ ਮਨ ਨੂੰ ਸਾਧਿਆ

ਉਹਦੇ ਗੁਣਾਂ ਤੇ ਮੈਂ ਜ਼ਿੰਦਗੀ ਤੋਰ ਲਵਾਂ, ਮੇਰਾ ਮੇਲ ਕਰਾ ਦੇ। ਬਾਬਾ ਦੀਪ ਸਿੰਘ ਜੀ ਦੇ ਪ੍ਰਤੱਖ ਦਰਸ਼ਨ ਤੇ ਕਿਤੇ ਹੋ ਜਾਣ ਤੇ ਪਤਾ ਨੀ ਸਾਰੇ ਵੀ ਜਾਣਗੇ ਨਾ। ਆ ਮੰਗਣਾ ਸਾਧੂ ਜਨ ਦਿਓ ਮਿਲਾਏ, ਬਾਬਾ ਦੀਪ ਸਿੰਘ ਦੇ ਗੁਣਾਂ ਵਰਗੇ ਗੁਣ ਪੰਜ ਪੈਸੇ ਦਸ ਪੈਸੇ ਸਾਡੇ ਚ ਵੀ ਆ ਜਾਣ।

ਸ਼੍ਰੋਮਣੀ ਕਮੇਟੀ ਨੇ ਅਰਦਾਸ ਵਿੱਚ ਇਹ ਲਫ਼ਜ਼ ਦਰਜ ਕੀਤੇ ਹੋਏ ਨੇ ਹਰਿਮੰਦਰ ਸਾਹਿਬ ਤੋਂ ਵੀ ਇਹ ਲਫ਼ਜ਼ ਬੋਲੇ ਜਾਂਦੇ ਨੇ ਯੁੱਗ ਆ ਗਿਆ ਟੀਵੀ ਦਾ ਰੇਡੀਓ ਦਾ ਹਰ ਸਿੱਖ ਦੇ ਘਰ ਵਿੱਚ

ਬਾਬਾ ਜੀ ਦੇ ਗੁਣ ਪਤਾ ਕਿੱਥੋਂ ਲੱਗਣਗੇ? ਬਾਬਾ ਜੀ ਦਾ ਜੀਵਨ ਪੜ ਕੇ ਮੈਂ ਸ਼ੌਰਟ ਜਿਹਾ ਹੀ ਕਰਦਾ। ਜਦੋਂ ਅੰਮ੍ਰਿਤ ਛਕਾਇਆ ਨਾ ਕਲਗੀਧਰ ਜੀ ਨੇ ਤੇ ਬਾਬਾ ਦੀਪ ਸਿੰਘ ਜੀ ਨੇ ਪਹੁ ਪਿੰਡ ਭਰਪੂਰ ਜਵਾਨੀ, ਉਦੋਂ ਹੀ ਚਾਅ ਚੜ ਗਿਆ ਮੈਂ ਵੀ ਛਕਣਾ। ਹੁਣ ਕਛਹਿਰਾ ਪਹਿਨਣਾ ਹੈ। ਮਾਤਾ ਪਿਤਾ ਨਾਲ ਜਦੋਂ ਆਏ ਆਨੰਦਪੁਰ ਸਾਹਿਬ ਦੇ ਦਾਤ ਲੈਣ ਲਈ, ਮੇਰੇ ਗੁਰੂ ਦੀ ਕਿਰਪਾ ਨਾਲ ਪਵਿੰਦ ਸਾਹਿਬ ਅਜਾਇਬ ਘਰ ਬਣਨਾ ਇਹਨਾਂ। ਅਜੇ 15 ਦਿਨ ਹੋਏ ਨੇ, 47 ਸੀਨ ਜਿਹੜੇ ਨੇ ਨਾ ਉਹ ਪਾਸ ਕੀਤੇ ਨੇ। ਉਹਨਾਂ ਚ ਇਹ ਵੀ ਸੀਨ ਹੈ ਬਾਬਾ ਜੀ ਆਪਣੇ ਪਰਿਵਾਰ ਨਾਲ ਆਉਂਦੇ ਪਏ ਨੇ, ਉਹ ਪੁਰਾਣਾ ਟਾਂਗੇ ਵਿਖਾਏ ਨੇ, ਪੁਰਾਣੇ ਸਮੇਂ ਦੀਆਂ ਚੀਜ਼ਾਂ। ਕੁਝ ਨਵੇਂ ਜ਼ਮਾਨੇ ਮੁਤਾਬਕ ਅੱਜ ਕੱਲ ਅਜਾਇਬ ਘਰ ਚੱਲ ਪਏ ਨੇ। ਇੱਕ ਹੁੰਦਾ ਅਜਾਇਬ ਘਰ ਨੂੰ ਫਿਰ ਕੇ ਵੇਖਣਾ, ਇੱਕ ਵੇਖਣ ਵਾਲਾ ਇੱਕ ਜਗ੍ਹਾ ਖਲੋ ਜੇ ਤੇ ਤਸਵੀਰਾਂ ਚੱਲਦੀਆਂ, ਉਹ ਦੇਖਾਂਗੇ ਜਿਵੇਂ ਵੀ ਬਾਬਾ ਜੀ ਕਿਰਪਾ ਕਰਨ। ਇੱਕ ਕੰਪਿਊਟਰ ਸਿਸਟਮ ਵੀ ਹੈ ਬਈ, ਕੁਰਸੀਆਂ ਤੇ ਬਾਦੋ ਤੇ ਸਾਰੇ ਜਿਹੜੇ ਪੋਲ ਚੱਲਦੇ ਆਣਗੇ। ਮਾੜਾ ਜਿਹਾ ਧਿਆਨ ਚੋਂ ਕੱਢੀਦਾ, ਕਿਸੇ ਹੋਮੇ ਵਸ ਨਹੀਂ, ਆਪ ਜੀ ਦੀ ਅਸੀਸ ਮਿਲ ਜੇ, ਸੰਗਤ ਦੇ ਧਿਆਨ ਚੋਂ ਚੀਜ਼ ਨਿਕਲ ਜੇ ਹੀ ਬੜੀ ਬਖਸ਼ੀਸ਼ ਮਿਲ ਜਾਂਦੀ। ਬਾਬਾ ਜੀ ਜਦੋਂ ਪਹੁ ਪਿੰਡ ਤੋਂ ਆਏ ਆਨੰਦਪੁਰ ਸਾਹਿਬ, ਇਹ ਦਾਤ ਪ੍ਰਾਪਤ ਕੀਤੀ, ਅੱਠ ਦਸ ਦਿਨ ਬੀਤ ਗਏ। ਮਾਤਾ ਜੀ ਕਹਿੰਦੇ ਘਰ ਚੱਲੋ, ਕਹਿੰਦੇ ਮੈਂ ਜਾਣਾ ਨਹੀਂ। ਸ਼ੋਰਟ ਕਰਦਾ ਪਿਆ ਮੈਂ। ਕਲਗੀਧਰ ਕਹਿੰਦੇ ਵੀ ਮਾਤਾ ਜੀ ਕਹਿੰਦੇ ਨੇ ਤੇ ਜਾਓ। ਬਾਬਾ ਜੀ ਚੁੱਪ, ਮਾਲਕ ਕੀ ਜਵਾਬ? ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਵੀ ਕੀਤਾ ਫਿਰ ਮਾਤਾ ਪਿਤਾ ਜੀ ਨੂੰ, ਬਈ ਇਹਨਾਂ ਦਾ ਮਨ ਇੱਥੇ ਰਹਿ ਕੇ ਹੀ ਸੇਵਾ ਕਰਨ ਤੇ ਹੈ। ਇਹ ਦੀਪ ਇਹਨੇ ਕਈ ਬੂਝੇ ਦੀਵੇ ਜਗਾਉਣੇ, ਜਗਾਉਣੇ ਕੀ ਅੱਜ ਤੱਕ ਜਗਾ ਰਹੇ।

ਪਰਮ ਪਿਤਾ ਅਕਾਲ ਪੁਰਖ ਮਹਾਰਾਜ ਦੀ ਬੜੀ ਮਿਹਰ ਹੋਈ ਕਿ ਡੁੱਬਦੇ ਹੋਏ ਸੰਸਾਰ ਦੇ ਉੱਪਰ ਕਿਰਪਾ ਕੀਤੀ। ਸਤਿਗੁਰੂ ਨੇ ਸਭ ਤੋਂ ਪਹਿਲਾਂ ਅਵਤਾਰ ਧਾਰ ਕੇ ਸਤਿਗੁਰ ਤੇ ਸੰਸਾਰ ਤੇ ਕਿਰਪਾ ਕੀਤੀ। ਸਤਿਗੁਰ ਨੇ ਸਭ ਤੋਂ ਵੱਡੀ ਕਿਰਪਾ ਇਹ ਕੀਤੀ ਬਈ ਸੰਸਾਰ ਅੰਦਰ ਅਵਤਰੇ, ਪ੍ਰਗਟ ਹੋ ਗਏ। ਅਵਤਾਰ ਲੈਣਾ ਸੰਸਾਰ ਦੇ ਲੋਕਾਂ ਵਾਸਤੇ ਸ਼ਾਇਦ ਕੋਈ ਵੱਡੀ ਗੱਲ ਨਹੀਂ ਸੀ, ਕਿਉਂਕਿ ਸਮੇਂ ਸਮੇਂ ਅਨੁਸਾਰ

ਹਿੰਦੂ ਮਤ ਦੇ। ਇਹਨਾਂ ਨੇ ਅਵਤਾਰ ਲਿਆ ਸੰਸਾਰ ਦੇ ਅੰਦਰ ਸਤਯੁਗ ਦੇ, ਤ੍ਰੇਤਾ ਦੇ, ਦੁਆਪਰ ਦੇ, ਕਲਯੁਗ ਦੇ, ਜਿੰਨੇ ਅਵਤਾਰ ਹੋਏ ਸਾਰਿਆਂ ਨੇ ਅਵਤਾਰ ਲਿਆ। ਪਰ ਸ਼ਾਇਦ ਅਵਤਾਰ ਲੈਣ ਦੇ ਨਾਲ ਸੰਸਾਰ ਦੀ ਪਿਆਸ, ਸੰਸਾਰ ਦੀ ਇੱਛਾ, ਸੰਸਾਰ ਦੀ ਆਕਾਂਖਸ਼ਾ, ਸੰਸਾਰ ਦੀ ਤਮੰਨਾ ਨਾ ਪੂਰੀ ਹੋਈ। ਇਹ ਸਤਿਗੁਰੂ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਜੀ ਦੀ ਐਸੀ ਮਿਹਰ ਹੋਈ ਬਈ 16 ਕਲਾ ਸੰਪੂਰਨ ਫਲਿਆ, ਅਨੰਤ ਕਲਾ ਹੋਏ ਠਾਕੁਰ ਚੜਿਆ। ਅਨੰਤ ਕਲਾ, 16 ਕਲਾ ਦਾ ਸੰਪੂਰਨ ਅਵਤਾਰ ਮੰਨਿਆ ਕ੍ਰਿਸ਼ਨ ਨੂੰ, ਰਾਮ ਨੂੰ 14 ਕਲਾ ਸੰਪੰਨ ਮੰਨਿਆ, ਅਨੰਤ ਕਲਾ ਦਾ ਠਾਕੁਰ, ਅਨੰਤ ਕਲਾ, ਅਨੰਤ ਸ਼ਕਤੀਆਂ ਲੈ ਕੇ ਸੰਸਾਰ ਅੰਦਰ ਪ੍ਰਗਟ ਹੋਣ ਵਾਲਾ ਕਲਯੁਗ ਦਾ ਅਵਤਾਰੀ ਪਿਤਾ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੇ ਨਾਲ ਜਾਣਿਆ ਜਾਣ ਲੱਗਾ ਤੇ ਪੰਚਮ ਜੋਤ ਦੇ ਅੰਦਰ ਆ ਕੇ ਸੰਗ੍ਰਹਿਣ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ। ਉਹਨਾਂ ਦਾ ਪਵਿੱਤਰ ਵਾਕ ਹੈ ਬਈ ਪੂਰਾ ਥਾਟ ਬਣਾਇਆ ਪੂਰਾ, ਆਪਣੇ ਆਪ ਦੀ ਵਡਿਆਈ ਨਹੀਂ। ਬਈ ਅਰਜਨ ਦੇਵ ਨੇ ਇਹ ਗੁਰੂ ਗ੍ਰੰਥ ਸਾਹਿਬ ਦਾ ਸੰਗ੍ਰਹਿਣ ਕੀਤਾ, ਅਰਜਨ ਦੇਵ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਨੂੰ ਸੰਪੂਰਨ ਕੀਤਾ। ਆਪਣੇ ਆਪ ਦੀ ਮਾਨਤਾ, ਵਡਿਆਈ, ਪ੍ਰਭਤਾ ਨਹੀਂ ਹੈ, ਆਪਣੇ ਆਪ ਨੂੰ ਤੇ ਦਾਸ ਹੀ ਘੁਆਰਿਆ ਨੇ। ਇੱਕੋ ਗੱਲ ਕਹਿ ਦਿੱਤੀ, ਪੂਰਾ ਥਾਟ ਬਣਾਇਆ ਪੂਰਾ। ਕਿਹਨੇ ਬਣਾਇਆ? ਪੂਰੇ ਨੇ। ਵੇਖੋ ਏਕ ਸਮਾਨਾ, ਇਸ ਪਰ ਪੰਚਮੈ ਸਾਜੇ ਨਾਮ ਕੀ ਵਡਿਆਈ, ਮਤ ਕੋ ਧਰੋ ਗੁਮਾਨਾ, ਸਤਿਗੁਰ ਕੀ ਜਿਸ ਨੂੰ ਮਤ ਆਵੈ। ਮਹਾਰਾਜ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਫਿਰ ਪੁਕਾਰਨ ਹਾਰ ਹੋਏ ਨਾ, ਬਿਣੇ ਕਰਨ ਹਾਰ ਹੋਏ ਨਾ, ਜਿਹੜੇ ਸਾਰੇ ਜਗਤ ਨੂੰ ਇੱਕ ਬਿਣੇ ਕਰ ਰਹੇ ਨੇ ਬਈ ਸਤਿਗੁਰ ਕੀ ਜਿਸ ਨੂੰ ਮਤ ਆਵੈ। ਸੰਸਾਰ ਦੇ ਲੋਗੋ, ਜਿਸ ਨੂੰ ਸਤਿਗੁਰ ਦੀ ਮਤ ਆ ਗਈ ਨਾ, ਜਿਹੜਾ ਗੁਰੂ ਕੀ ਮਤ ਤੇ ਚੱਲ ਗਿਆ, ਉਹ ਫਿਰ ਸਤਿਗੁਰ ਮਾਹੇ ਸਮਾਨਾ, ਸਤਿਗੁਰ ਵਿੱਚ ਸਮਾ ਜਾਂਦਾ, ਸਤਿਗੁਰ ਉਸ ਦੇ ਵਿੱਚ ਸਮਾ ਜਾਂਦਾ। ਫਿਰ ਕਬੀਰ ਸਾਹਿਬ ਜੀ ਦੇ ਵਾਕਾਂ ਅਨੁਸਾਰ ਉਹ ਕਹਿੰਦੇ ਨੇ ਵੀ ਸੰਤ ਰਾਮ ਮੈਂ ਭੇਦ ਕਿਛ ਨਾਹੀਂ, ਨਾ ਸੰਤ ਅੰਦਰ ਤੇ ਨਾ ਰਾਮ ਅੰਦਰ ਭੇਦ ਕੋਈ ਨੀ। ਅਬ ਤੋਂ ਜਾਏ ਚੜੇ ਸਿੰਘਾਸਨ ਮਿਲ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ, ਇੱਕ ਹੋ ਗਏ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਉਸ ਪਰਿਪੂਰਨ ਪਰਮਾਤਮਾ ਦੀ ਸ਼ੋਭਾ ਕਰਦਿਆਂ ਕਿਹਾ, ਹੇ ਅਕਾਲ ਪੁਰਖ ਮਹਾਰਾਜ, ਤੇਰੀ ਸਿਫਤ ਸਲਾਹ ਦੇ ਅੰਦਰ ਜੁੜਦਿਆਂ ਸੰਸਾਰ ਨੂੰ ਜਦੋਂ ਵਾਕ ਕਹੇ ਨਾ, ਤੇ ਕਹਿਣ ਲੱਗੇ ਬਈ ਇਹ ਬਿਦ ਕਰਤ ਤਪੱਸਿਆ ਭਇਓ, ਦ੍ਵੈਤ ਏਕ ਰੂਪ ਹੋਏ ਗਏ। ਦੂਜਾ ਰੂਪ ਕੋਈ ਹੈ ਨਾ, ਇਹਦਾ ਮਤਲਬ ਸਾਨੂੰ ਨਜ਼ਰ ਨਹੀਂ ਆਉਂਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨਜ਼ਰ ਆ ਰਿਹਾ, ਗੁਰੂ ਅਰਜਨ ਸਾਹਿਬ ਨੂੰ ਨਜ਼ਰ ਆ ਰਿਹਾ, ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਨਜ਼ਰ ਆ ਰਿਹਾ, ਉਹਨਾਂ ਨੂੰ ਦੂਜਾ ਰੂਪ ਨਜ਼ਰ ਆਉਂਦਾ। ਦ੍ਵੈਤ ਏਕ ਰੂਪ ਹੋਏ ਗਏ, ਕਿਸ ਤਰ੍ਹਾਂ? ਬਈ ਜਿਵੇਂ ਧਨ ਫਿਰ ਇਹ ਨਾ ਆਕੀਏ, ਬਹਿਣ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ। ਜਿਵੇਂ ਸੰਸਾਰ ਦੇ ਅੰਦਰ ਪਤੀ ਤੇ ਪਤਨੀ ਦਾ ਰਿਸ਼ਤਾ, ਜੋਤ ਇੱਕ ਹੋ ਜਾਂਦੀ, ਮੂਰਤਾਂ ਦੋ ਨਜ਼ਰ ਆਉਂਦੀਆਂ, ਇਸੇ ਤਰ੍ਹਾਂ ਸੰਸਾਰ ਦੇ ਅੰਦਰ ਜਦੋਂ ਰੱਬ ਨੂੰ ਜਪੀਦਾ ਨਾ, ਜੋ ਸਤਿਗੁਰ ਕੀ ਜਿਸ ਨੂੰ ਮਤ ਆਵੈ, ਸੋ ਸਤਿਗੁਰ ਮਾਹੇ ਸਮਾਨਾ, ਸਤਿਗੁਰ ਵਿੱਚ ਸਮਾ ਜਾਂਦਾ ਹੈ। ਜਿਹਨੂੰ ਸਤਿਗੁਰ ਦੀ ਮਤ ਆ ਜਾਏ, ਉਹ ਸਤਿਗੁਰ ਵਿੱਚ ਸਮਾ ਜਾਏ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਬੜਾ ਸੁੰਦਰ ਹਵਾਲਾ ਦਿੱਤਾ।

ਗੁਰੂ ਅਰਜਨ ਪਾਤਸ਼ਾਹ ਸ੍ਰੀ ਸੁਖਮਨੀ ਸਾਹਿਬ ਅੰਦਰ ਕਿਤਨਾ ਉਪਦੇਸ਼ ਸੁੰਦਰ ਦੇ ਰਹੇ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਕਹਿੰਦੇ ਨੇ ਜਿਹੜਾ ਪ੍ਰਭੂ ਦਾ ਸਿਮਰਨ ਹੈ ਸਾਰਿਆਂ ਨਾਲ ਉੱਚਾ ਹੈ, ਪਾਵਨ ਹੈ, ਪਵਿੱਤਰ ਹੈ, ਸ੍ਰੇਸ਼ਟ ਹੈ। ਸਿਮਰਨ ਉੱਚਾ ਕਿਉਂ ਕਿਹਾ ਗਿਆ? ਕਹਿੰਦੇ ਨੇ ਕਿ ਸਿਮਰਨ ਉੱਚਾ ਇਸ ਵਾਸਤੇ ਹੈ, ਨਾਉ ਤੇਰਾ ਨਿਰੰਕਾਰ ਹੈ ਨਾ ਲਿਆ ਨਰਕ ਨਾ ਜਾਈ। ਨਾਮ ਜਪਣ ਵਾਲਾ, ਸਿਮਰਨ ਕਰਨ ਵਾਲਾ ਨਰਕਾਂ ਦੇ ਵਿੱਚ ਨਹੀਂ ਜਾਂਦਾ, ਸਿਮਰਨ ਕਰਨ ਵਾਲਾ। ਤੇ ਜਿਹੜਾ ਸਿਮਰਨ ਕਰਦਾ ਉਹ ਨਰਕਾਂ ਦਾ ਭਾਗੀ ਨਹੀਂ ਬਣ ਸਕਦਾ। ਇਸ ਲਈ ਸਿਮਰਨ ਸਾਵੇ ਨਾਲ ਉੱਚਾ ਕਿਹਾ ਗਿਆ।

ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਇਸ ਸਿਮਰਨ ਦੇ ਵਿੱਚ ਬਰਕਤ ਹੈ, ਸਿਮਰਨ ਦੇ ਵਿੱਚ ਇਤਨੀ ਤਾਕਤ ਹੈ ਜਿਸ ਨੀਚ ਕੋ ਕੋਈ ਨਾ ਜਾਣੇ, ਜਿਹਨੂੰ ਕੋਈ ਵੀ ਨਹੀਂ ਸੀ ਜਾਣਦਾ। ਤੇ ਨਾਮ ਨੇ ਕੀ ਕੀਤਾ, ਨਾਮ ਜਪਣੇ ਕਰਕੇ ਚੌਂਕੁੰਟਾਂ ਦੇ ਵਿੱਚ ਮਾਣੇ ਆ। ਕੈਸਾ ਨਾਮ ਹੈ, ਨਾਮ ਜਪ

ਦਾਨ ਅੱਗੇ ਵੀ ਹੋ ਰਹੇ ਸਨ। ਗੰਗਾ ਮਾਤਾ ਨੇ ਕਿਸੇ ਹੋਰ ਦਾ ਦਾਨ ਹੱਥ ਕੱਢ ਕੇ ਕਿਉਂ ਨਾ ਲੈ ਲਿਆ? ਸੋਨਾ ਦਾਨ ਹੋ ਰਿਹਾ ਸੀ, ਚਾਂਦੀ ਦਾਨ ਹੋ ਰਹੀ ਸੀ, ਰੁਪਾ ਦਾਨ ਹੋ ਰਿਹਾ ਸੀ, ਹੋਰ ਕਿਸੇ ਦਾਨ ਵਾਸਤੇ ਹੱਥ ਨਾ ਨਿਕਲਿਆ ਕਿ ਕੌਡੀਆਂ ਵਾਸਤੇ ਹੱਥ ਕੱਢਣਾ ਸੀ? ਨਹੀਂ, ਕੌਡੀਆਂ ਨਹੀਂ ਸਨ, ਉਹ ਤੇ ਨਾਮ ਜਪਣ ਵਾਲੇ ਦੀ ਇੱਕ ਪ੍ਰੇਮ ਭੇਟਾ ਸੀ। ਤੇ ਕਹਿੰਦੇ ਨੇ ਪਾਵਨੀ ਭਗਤ ਪਾਏ ਕੌਡੀ ਅਗਰ ਭਾਗ ਰਾਖੇ, ਤਾਂ ਗੁਰੂ ਸਾਹਿਬ ਨਿਦਾਨ ਦਾਨ ਦੇ ਦੇ। ਉਹ ਤੇ ਪ੍ਰੇਮ ਭਾਵ ਸੀ, ਐਸਾ ਪ੍ਰੇਮ ਭਾਵ ਨਾਮ ਜਪਣ ਵਾਲੇ ਦਾ ਵੇਖਿਆ ਤੇ

ਹਿਰਦੇ ਵਸਿਆ ਪਾਰ ਬ੍ਰਹਮ। ਜਦੋਂ ਪਾਰ ਬ੍ਰਹਮ ਨੇ ਹਿਰਦੇ ਅੰਦਰ ਨਿਵਾਸ ਕਰ ਲਿਆ, ਭਗਤਾਂ ਮੇ ਗਣੇ ਤੇ ਭਗਤਾਂ ਦੇ ਵਿੱਚ ਨਾ ਆ ਗਏ। ਹਿਰਦੇ ਵਿੱਚ ਪਾਰ ਬ੍ਰਹਮ ਨੇ ਨਿਵਾਸ ਕਦੋਂ ਕੀਤਾ?

कीर्तन हुआ रैन सुबाय। छड़ न सके संत जन राज द्वार न सेव कुमार।

ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਅਕਾਲ ਮੂਰਤ, ਉਮਰ ਵਿੱਚ ਭਾਵੇਂ ਬਹੁਤ ਛੋਟੇ ਹਨ ਪਰ ਕਾਰਨਾਮਿਆਂ ਵਿੱਚ ਕੋਈ ਕਮੀ ਨਹੀਂ। ਅੱਜ ਦਾ ਪੜ੍ਹਿਆ ਲਿਖਿਆ ਮਨੁੱਖ ਕਹਿੰਦਾ ਹੈ ਵੀ ਸਾਡੇ ਵਿੱਚ ਤੇ ਗੁਰੂ ਵਿੱਚ ਕੀ ਫਰਕ ਹੈ, ਜਿਹੋ ਜਿਹਾ ਸਾਡਾ ਸਰੀਰ ਉਹੋ ਜਿਹਾ ਗੁਰੂ ਦਾ ਸਰੀਰ। ਪਰ ਐਸੀ ਮਨਮੁਖ ਬਿਰਤੀ ਹੈ, ਇਸ ਨੂੰ ਕਿਹਾ ਜਾਂਦਾ ਕਿ ਪੜ੍ਹਿਆ ਮੂਰਖ ਆਖੀਏ ਜੈ ਲਭ ਲੋਭ ਹੰਕਾਰ। ਇਹ ਅਹੰਕਾਰ ਹੈ ਕਿ ਗੁਰੂ ਨੂੰ ਕੁਝ ਨਾ ਸਮਝਣਾ। ਪਰ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ, ਉਮਰ ਛੋਟੀ ਹੈ ਪਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਵਿੱਤਰ ਸੋਹਣੀ ਗੱਦੀ ਤੇ ਆਪ ਬਿਰਾਜਮਾਨ ਹੋਏ। ਭਾਵੇਂ ਉਮਰ ਛੋਟੀ ਹੈ, ਜਿਵੇਂ ਚੰਦਨ ਦਾ ਬੂਟਾ ਬਹੁਤ ਛੋਟਾ ਹੁੰਦਾ ਪਰ ਸਾਰੇ ਜੰਗਲ ਨੂੰ ਮਹਿਕ ਵੰਡਦਾ। ਜੋ ਵੀ ਚੰਦਨ ਦੀ ਸ਼ਰਨ ਵਿੱਚ ਹੁੰਦੇ ਹਨ ਉਹ ਵੀ ਚੰਦਨ ਹੋ ਜਾਂਦੇ ਹਨ। ਜਿਸ ਤਰ੍ਹਾਂ ਹੀਰਾ ਬਹੁਤ ਛੋਟਾ ਹੁੰਦਾ ਆਕਾਰ ਵਿੱਚ ਪਰ ਜਦੋਂ ਉਸ ਦੀ ਕੀਮਤ ਪੈਂਦੀ ਹੈ ਤਾਂ ਲੱਖਾਂ ਕਰੋੜਾਂ ਤੱਕ ਚਲੀ ਜਾਂਦੀ ਹੈ। ਇਸੇ ਤਰ੍ਹਾਂ ਪਾਰਸ ਹੈ, ਆਕਾਰ ਵਿੱਚ ਬਹੁਤ ਛੋਟਾ ਹੁੰਦਾ ਪਰ ਲੱਖਾਂ ਮਣਾ ਲੋਹਾ ਪਿਆ ਹੋਵੇ ਤੇ ਨਾਲ ਸੋ ਜਾਏ ਪਾਰਸ ਤੇ ਸਾਰਾ ਲੋਹਾ ਸੋਨਾ ਹੋ ਜਾਂਦਾ। ਇਸੇ ਤਰ੍ਹਾਂ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ, ਭਾਵੇਂ ਉਮਰ ਛੋਟੀ ਹੈ ਪਰ ਵੱਡੇ ਕਾਰਨਾਮੇ ਕੀਤੇ। ਕਿਤੇ ਰੋਗੀਆਂ ਦੇ ਰੋਗ ਦੂਰ ਕਰ ਰਹੇ ਹਨ, ਕਿਤੇ ਕੋੜੀਆਂ ਦੇ ਕੋੜ ਦੂਰ ਕਰ ਰਹੇ ਹਨ, ਕਿਤੇ ਛੱਜੂ ਮਹਿਰੇ ਇੱਕ ਮੂਰਖ ਦੀ ਸਿਰ ਤੇ ਛੜੀ ਰੱਖ ਕੇ ਗੀਤਾ ਦੇ ਅਰਥ ਕਰਾ ਰਹੇ ਹਨ। ਜਿੱਥੇ ਵੀ ਆਪ ਚਰਨ ਪਾਉਂਦੇ ਹਨ ਉੱਥੇ ਮਿਹਰਾਂ ਦਾ ਮੀਂਹ ਵਸ ਜਾਂਦਾ। ਇਸ ਲਈ ਕਿਹਾ ਕਿ ਜਿਸ ਦਿੱਥੇ ਸਭ ਦੁੱਖ ਜਾਏ, ਕਿਉਂਕਿ ਗੁਰੂ ਦਾ ਦਰਸ਼ਨ ਕਰਕੇ ਜੇ ਦੁੱਖ ਨਹੀਂ ਨਸੇ ਤਾਂ ਫਿਰ ਕਿੱਥੇ ਨਸਣਗੇ। ਹੋਵੇ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚੱਟੀ ਹੈ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ। ਇਸ ਲਈ ਸ੍ਰੀ

ਬਾਦਸ਼ਾਹ ਜੀ ਦੀ ਪਾਲਕੀ ਆ ਰਹੀ ਹੈ, ਪਿੱਛੇ ਸੰਗਤਾਂ ਸਤਨਾਮ ਵਾਹਿਗੁਰੂ ਕਰਦੀਆਂ ਆ ਰਹੀਆਂ ਹਨ। ਅੱਗੇ ਅੱਗੇ ਗੁਰੂ ਕੇ ਸਿੱਖ ਪਿਆਰ ਵਾਲੇ, ਕੋਈ ਝਾੜੂ ਦੇ ਕੇ ਥਾਂ ਸਾਫ ਕਰ ਰਿਹਾ, ਕੋਈ ਛਿੜਕਾਅ ਕਰ ਰਿਹਾ ਤੇ ਕੋਈ ਸੁੰਦਰ ਕੱਪੜੇ ਵਿਛਾ ਰਿਹਾ ਕਿ ਮੇਰਾ ਸਾਹਿਬ ਜਿੱਥੋਂ ਆ ਰਿਹਾ ਉਹ ਭੋਏ ਤੇ ਨਾ ਆਵੇ। ਪਿਆਰ ਵਾਲੀਆਂ ਰੂਹਾਂ ਸੇਵਾ ਕਰ ਰਹੀਆਂ ਹਨ। ਇੱਕ ਘੋੜਾ ਆ ਕੇ ਜਿਹਦੇ ਸਰੀਰ ਦਾ ਰੋਮ ਰੋਮ ਕੋੜ ਵਿੱਚ ਗਰਸਿਆ ਹੋਇਆ, ਦੁੱਖ ਵਿੱਚ ਗਰਸਿਆ ਹੋਇਆ, ਆ ਕੇ ਢਹਿ ਪਿਆ, ਮਹਾਰਾਜ ਮੇਰੇ ਤੇ ਕਿਰਪਾ ਕਰੋ, ਮੇਰੇ ਤੇ ਮਿਹਰ ਕਰੋ, ਮੈਂ ਬੜਾ ਦੁਖੀ ਹਾਂ, ਜਾਂ ਤਾਂ ਸੰਸਾਰ ਤੋਂ ਇਸ ਦੁਨੀਆਂ ਤੋਂ ਛੁਟਕਾਰਾ ਪਵਾ ਦਿਓ ਤੇ ਜਾਂ ਇਸ ਸਰੀਰ ਨੂੰ ਅਰੋਗ ਕਰ ਦਿਓ। ਪਤਾ ਨਹੀਂ ਕਿਹੜੇ ਪਾਪਾਂ ਦਾ ਫਲ ਮੈਂ ਭੋਗ ਰਿਹਾ ਤੇ ਜੇ ਤੇਰੇ ਚਰਨਾਂ ਵਿੱਚ ਆ ਕੇ ਵੀ ਪਾਪ ਨਾ ਨਸੇ, ਪਾਪ ਨਾ ਦੂਰ ਹੋਏ ਤਾਂ ਕਿੱਥੇ ਹੋਣਗੇ। ਧੰਨ ਗੁਰੂ ਹਰਕਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਸ ਘੋੜੇ ਵੱਲ ਨਦਰ ਕੀਤੀ, ਉਸ ਨਦਰ ਤੋਂ ਅੰਮ੍ਰਿਤ ਦਾ ਮੀਂਹ ਵਸਿਆ। ਵੇਖਦਿਆਂ ਵੇਖਦਿਆਂ ਇਹ ਘੋੜੇ ਦਾ ਤਨ ਵੀ ਅਰੋਗ ਹੋ ਗਿਆ ਤੇ ਮਨ ਵੀ ਅਰੋਗ ਹੋ ਗਿਆ। ਕੋਈ ਤਨ ਦਾ ਕੋੜ ਤਾਂ ਕੱਟ ਲਵੇਗਾ ਤੇ ਜੇ ਮਨ ਵਿੱਚ ਕੋੜ ਭਰਿਆ ਹੋਇਆ ਤਾਂ ਉਹ ਕਿਸ ਕੰਮ ਹੈ ਬਾਈ ਜਿਹਦਾ ਮਨ ਕੋੜਾ ਹੋਵੇ। ਗੁਰੂ ਨਾਨਕ ਦੇ ਦਰ ਤੇ ਆ ਕੇ ਤਨ ਦਾ ਕੋੜ ਵੀ ਕੱਟਿਆ ਜਾਂਦਾ, ਮਨ ਦਾ ਕੋੜ ਵੀ ਕੱਟਿਆ ਜਾਂਦਾ। ਇਸ ਲਈ ਪਿਆਰ ਵਿੱਚ ਭਿੱਜ ਕੇ ਝੂਮ ਕੇ ਉਹ ਫੜ

ਹਰ ਕਿਸ਼ਨ ਸਾਹਿਬ ਸੱਚੇ ਪਾਤਸ਼ਾਹ ਜਦੋਂ ਦਿੱਲੀ ਆ ਰਹੇ ਸਨ ਤਾਂ ਕੁਰਸ਼ੇਤਰ ਦੀ ਪਵਿੱਤਰ ਧਰਤੀ ਤੋਂ ਲੰਘੇ ਤਾਂ ਪੰਡਿਤ ਲਾਲ ਚੰਦ ਜੋ ਮੰਨਿਆ ਪਰਮੰਨਿਆ ਵਿਦਵਾਨ ਸੀ ਜਦੋਂ ਸੁਣਿਆ ਕਿ ਸ੍ਰੀ ਗੁਰੂ ਹਰਕਿਸ਼ਨ ਸਾਹਿਬ ਜੀ ਆ ਰਹੇ ਹਨ ਤੇ ਬਾਲ ਅਵਸਥਾ ਹੈ ਵਿਦਿਆ ਦਾ ਹੰਕਾਰ ਹੋਣ ਕਰਕੇ ਕਹਿਣ ਲੱਗਾ ਇੱਕ ਬੱਚਾ 5-7 ਸਾਲ ਦਾ ਗੁਰੂ ਨਹੀਂ ਹੋ ਸਕਦਾ ਚਲੋ ਵੇਖੀਏ ਪੁੱਛੀਏ ਏਡਾ ਲੰਬਾ ਨਾਮ ਕਿਵੇਂ ਰਖਾ ਦਿਆ ਦੁਆਪਰ ਯੁੱਗ ਦੇ ਭਗਵਾਨ ਕ੍ਰਿਸ਼ਨ ਨੇ ਵੀ ਸ੍ਰੀ ਕ੍ਰਿਸ਼ਨ ਨਾਮ ਰਖਵਾਇਆ ਇਹਨਾਂ ਨੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਰਖਾਇਆ ਤੇ ਆ ਕੇ ਜਦੋਂ ਦਰਸ਼ਨ ਕੀਤੇ ਦਰਸ਼ਨ ਕਰਕੇ ਤਾਂ ਮਨ ਨਿਹਾਲ ਹੋ ਗਿਆ ਤੇ ਪੁੱਛਣ ਲੱਗਾ ਮਹਾਰਾਜ ਬਈ ਭਗਵਾਨ ਕ੍ਰਿਸ਼ਨ ਦੁਆਪਰ ਯੁੱਗ ਦੇ ਅਵਤਾਰ ਹੋਏ ਹਨ ਉਹਨਾਂ ਨੇ ਸ੍ਰੀ ਕ੍ਰਿਸ਼ਨ ਨਾਮ ਰਖਾਇਆ ਸੀ ਔਰ ਗੀਤਾ ਦਾ ਉਚਾਰਨ ਕੀਤਾ ਸੀ ਤੇ ਆਪ ਦਾ ਨਾਮ ਵੀ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਹੈ ਤੇ ਕਮ ਸੇ ਕਮ ਤੁਸੀਂ ਗੀਤਾ ਦੇ ਅਰਥ ਹੀ ਕਰਕੇ ਵਿਖਾ ਦਿਓ ਉਚਾਰਨ ਕਰੋ ਸ੍ਰੀ ਕਮ ਸੇ ਕਮ ਗੀਤਾ ਦੇ ਅਰਥ ਕਰਕੇ ਵਿਖਾ ਦਿਓ ਗੁਰੂ ਹਰਕ੍ਰਿਸ਼ਨ ਸਾਹਿਬ ਅੰਤਰਜਾਮੀ ਸਭ ਵਿਦ ਜਾਣੇ ਤਾਂ ਕਿਸ ਪੇ ਆਖ ਸੁਣਾਈਏ ਜਿਨ੍ਹਾਂ ਨੂੰ 14 ਲੋਕਾਂ ਦੀ ਖਬਰ ਹੋਵੇ ਜਿਨ੍ਹਾਂ ਦੇ ਹਿਰਦੇ ਵਿੱਚ ਨਿਰੰਕਾਰ ਦੀ ਜੋਤ ਜਗ ਰਹੀ ਹੋਵੇ ਉਹਨਾਂ ਲਈ ਕੀ ਮੁਸ਼ਕਲ ਸੀ ਮਨ ਵਿੱਚ ਸੋਚਿਆ ਜੇ ਮੈਂ ਅਰਥ ਕਰ ਦਿੱਤੇ ਤਾਂ ਮਨ ਵਿੱਚ ਸੋਚੇਗਾ ਕਿ ਹੋ ਸਕਦਾ ਛੋਟੇ ਹੁੰਦਿਆਂ ਕਿਸੇ ਪੰਡਿਤ ਕੋਲੋਂ ਅਰਥ ਪੜ੍ਹੇ ਹੋਣ ਤੇ ਕਹਿਣ ਲੱਗੇ ਭਾਈ ਅਸੀਂ ਕੀ ਕਰਨੇ ਹਨ ਅਰਥ ਤੂੰ ਕੋਈ ਆਪਣਾ ਬੰਦਾ ਲਿਆ ਇਹ ਅਰਥ ਤਾਂ ਉਹਦੇ ਕੋਲੋਂ ਵੀ ਕਰਵਾ ਦਿਆਂਗੇ ਗੁਰੂ ਨਾਨਕ ਦੀ ਬਖਸ਼ਿਸ਼ ਨਾਲ ਉਚਾਰਨ ਕਰੋ ਸ੍ਰੀ ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ ਇਸ ਪੰਡਿਤ ਨੇ ਇੱਕ ਚੀਵਰ ਮਹਿਰਾ ਜੋ ਮਹਾਮੂਰਖ ਸੀ ਜਿਹਦੇ ਮੁੱਖ ਤੋਂ ਕੋਈ ਸ਼ੁੱਧ ਬਚਨ ਵੀ ਨਹੀਂ ਸੀ ਨਿਕਲਦਾ ਥਰ ਥਰਾਉਂਦਾ ਸੀ ਗੱਲ ਕਰਦਿਆਂ ਉਹਨੂੰ ਲੈ ਆਇਆ ਕਹਿਣ ਲੱਗਾ ਮਹਾਰਾਜ ਜੇ ਕਰਾਉਣੇ ਜੇ ਤਾਂ ਇਹਦੇ ਕੋਲੋਂ ਕਰਾਓ ਅਰਥ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਛੋਟੀ ਜਿਹੀ ਛੜੀ ਹੱਥ ਵਿੱਚ ਰੱਖਦੇ ਸਨ ਤੇ ਉਸ ਜੀਵਰ ਦੇ ਸਿਰ ਤੇ ਰੱਖੀ ਤੇ ਅਗਮ ਨਿਗਮ ਦੀ ਉਸ ਨੂੰ ਸੋਝੀ ਹੋ ਗਈ ਤੇ ਐਸੇ

ਜਿਸ ਪਾਸੋਂ ਅਰਥ ਕਰਾਏ ਸੀ ਤਾਂ ਨਾਮ ਛੱਜੂ ਸੀ ਤੇ ਗੁਰੂ ਨੇ ਐਸੀ ਮਿਹਰ ਕੀਤੀ ਕਿ ਇੱਕ ਮਹਿਰਾ ਛੋਲੇ ਭੁੰਨਣ ਵਾਲਾ ਅਰਥ ਕਰ ਦੇਵੇ। ਪਰ ਗੁਰੂ ਲਈ ਇਹ ਕਿਹੜੀ ਵੱਡੀ ਗੱਲ ਹੈ, ਜਦੋਂ ਐਸਾ ਕੌਤਕ ਵੇਖਿਆ ਤਾਂ ਜ਼ਮੀਨ ਆਸਮਾਨ ਸਾਰੇ ਹੀ

ਜਿਸ ਗੁਰੂ ਘਰ ਦਾ ਨਾਮ ਅੱਜ ਬੰਗਲਾ ਸਾਹਿਬ ਹੈ, ਇਹ ਰਾਜਾ ਜੈ ਸਿੰਘ ਦਾ ਬੰਗਲਾ ਹੁੰਦਾ ਸੀ। ਰਾਜਾ ਜੈ ਸਿੰਘ ਔਰੰਗਜ਼ੇਬ ਦੇ ਪਾਸ ਅਹਿਲਕਾਰ ਸੀ, ਪਰ ਗੁਰੂ ਘਰ ਦਾ ਵੀ ਅਤੀ ਪਿਆਰ ਵਾਲਾ, ਬੜਾ ਪਿਆਰ ਵਾਲਾ ਗੁਰੂ ਕਾ ਸਿੱਖ ਸੀ। ਤੇ ਆਪਣੇ ਘਰ ਆ ਕੇ ਰਾਣੀਆਂ ਨੂੰ ਸਤਿਗੁਰਾਂ ਦੀ ਬੇਅੰਤ ਉਸਤਤ, ਬੇਅੰਤ ਕੌਤਕ ਸੁਣਾਇਆ ਕਰਦਾ ਸੀ, ਬਈ ਵੇਖੋ ਛੋਟੀ ਅਵਸਥਾ ਵਿੱਚ ਕਿੱਡੇ ਕਿੱਡੇ ਵੱਡੇ ਕੰਮ ਕਰ ਰਹੇ ਹਨ, ਕਿਵੇਂ ਸੰਸਾਰ ਦੀ ਰੱਖਿਆ ਕਰ ਰਹੇ ਹਨ, ਕਿਵੇਂ ਜਲਦੇ ਬਲਦੇ ਹੋਏ ਸੰਸਾਰ ਨੂੰ ਦੁੱਖਾਂ ਵਿੱਚੋਂ ਕੱਢ ਰਹੇ ਹਨ। ਤਾਂ ਰਾਣੀ ਦੇ ਮਨ ਵਿੱਚ ਆਇਆ, ਭਲਾ ਵੇਖਾਂ ਸਹੀ, ਇੰਨੀ ਤਾਰੀਫ ਕਰਦੇ ਹਨ, ਕੋਈ ਮੇਰੇ ਵੀ ਦਿਲ ਦੀ ਗੱਲ ਬੁੱਝਦੇ ਹਨ ਕਿ ਨਹੀਂ। ਤਾਂ ਆਪਣੇ ਪਤੀ ਨੂੰ ਬੇਨਤੀ ਕੀਤੀ, ਬਈ ਸਤਿਗੁਰਾਂ ਨੂੰ ਜਾ ਕੇ ਅਰਦਾਸ ਕਰੋ, ਬੇਨਤੀ ਕਰੋ, ਇਸ ਗ੍ਰਹਿ ਵਿੱਚ ਵੀ ਚਰਨ ਪਾਉਣ ਆ ਕੇ। ਰਾਜਾ ਜੈ ਸਿੰਘ ਨੇ ਜਾ ਕੇ ਨਿਮਰਤਾ ਸਹਿਤ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਮੇਰੀ ਰਾਣੀ ਵੀ ਆਪ ਜੀ ਦੇ ਸੋਹਣੇ ਦੀਦਾਰ ਕਰਨਾ ਚਾਹੁੰਦੀ ਹੈ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮੁਸਕਰਾ ਪਏ, ਕਹਿਣ ਲੱਗੇ ਭਾਈ ਉਹ ਦਰਸ਼ਨ ਵੀ ਕਰਨਾ ਚਾਹੁੰਦੀ ਹੈ ਤੇ ਸਾਡੀ ਪ੍ਰੀਖਿਆ ਵੀ ਲੈਣੀ ਚਾਹੁੰਦੀ ਹੈ, ਜ਼ਰੂਰ ਚੱਲਾਂਗੇ ਭਾਈ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਸ ਦਿਨ ਆਉਣਾ ਸੀ ਨਾ ਮਹਿਲਾਂ ਵਿੱਚ, ਤੇ ਰਾਣੀ ਨੇ ਜਿਤਨੀਆਂ ਵੀ ਨੌਕਰਾਣੀਆਂ ਕੰਮ ਕਰਦੀਆਂ ਸਨ ਮਹਿਲ ਵਿੱਚ, ਸਾਰਿਆਂ ਨੂੰ ਰਾਣੀਆਂ ਵਾਲੇ ਕੱਪੜੇ ਪਵਾ ਦਿੱਤੇ ਤੇ ਆਪ ਨੌਕਰਾਣੀਆਂ ਵਾਲੇ ਕੱਪੜੇ ਪਾ ਕੇ ਬਹਿ ਗਈ, ਬਈ ਜੇ ਸੱਚਾ ਗੁਰੂ ਹੋਵੇਗਾ ਤਾਂ ਮੈਨੂੰ ਲੱਭ ਲਵੇਗਾ ਤੇ ਨਾਲੇ ਮੈਨੂੰ ਮਾਂ ਆਖ ਕੇ ਮੇਰੀ ਗੋਦੀ ਨੂੰ ਵੀ ਭਾਗ ਲਾਵੇਗਾ, ਮੇਰੀ ਗੋਦੀ ਵਿੱਚ ਬੈਠੇਗਾ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਛੜੀ ਹੱਥ ਵਿੱਚ ਪਕੜੀ ਹੋਈ ਹੈ, ਜਦੋਂ ਰਾਜਾ ਜੈ ਸਿੰਘ ਦੇ ਮਹਿਲ ਵਿੱਚ ਆਏ ਤੇ ਸਾਰੀਆਂ ਬੀਬੀਆਂ ਜਿਨ੍ਹਾਂ ਨੇ ਨੌਕਰਾਣੀਆਂ ਨੇ ਰਾਣੀਆਂ ਵਾਲੇ ਕੱਪੜੇ ਪਾਏ ਹੋਏ ਸੀ, ਛੜੀ ਮਾਰੀ ਆਉਂਦੇ ਹਨ ਤੇ ਕਹਿੰਦੇ ਨੇ ਇਹ ਨਹੀਂ ਰਾਣੀ, ਇਹ ਨਹੀਂ ਰਾਣੀ, ਇਹ ਵੀ ਹੈ ਕੋਈ ਹੋਰ ਸਵਾਣੀ। ਸਾਰਿਆਂ ਤੋਂ ਲੰਘ ਕੇ ਜਿੱਥੇ ਪਟਰਾਣੀ ਬੈਠੀ ਸੀ ਨਾ ਗੋਲੀਆਂ ਵਾਲੇ ਕੱਪੜੇ ਪਾ ਕੇ, ਤੇ ਮਹਾਰਾਜ ਉਹਨੂੰ ਕਹਿਣ ਲੱਗੇ ਭਈ ਨਾਲੇ ਤਾਂ ਤੂੰ ਆਪਣੀ ਗੋਦ ਵਿੱਚ ਬਿਠਾਉਣਾ ਚਾਹੁੰਦੀ ਹੈ ਤੇ ਨਾਲੇ ਸਾਡੀ ਪ੍ਰੀਖਿਆ ਲੈਣੀ ਚਾਹੁੰਦੀ ਹੈ, ਉਚਾਰਨ ਕਰੋ ਸ੍ਰੀ ਵਾਹਿਗੁਰੂ। ਰਾਣੀ ਦੇ ਨੇਤਰਾਂ ਵਿੱਚੋਂ ਜਲ ਆ ਗਿਆ, ਉਹ ਮੇਰਾ ਦੇ ਸਾਈਂ, ਉਹ ਬਖਸ਼ਿਸ਼ਾਂ ਦੇ ਸਾਗਰ, ਮੈਂ ਭੁੱਲ ਗਈ ਸਾਂ, ਮੇਰੇ ਤੇ ਬਖਸ਼ਿਸ਼ ਕਰ, ਮੇਰੇ ਤੇ ਰਹਿਮਤ ਕਰ। ਤਾਂ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਨੂੰ ਮਾਂ ਕਰਕੇ ਪੁਕਾਰਿਆ ਤੇ ਇਹਦੀ ਗੋਦੀ ਵਿੱਚ ਬਹਿ ਕੇ ਇਸ ਨੂੰ ਭਾਗ ਲਾ ਦਿੱਤੇ, ਰੰਗ ਲਾ ਦਿੱਤੇ। ਗੋਦੀ ਵਿੱਚ ਬੈਠਣ ਦੀ ਦੇਰ ਸੀ, ਇਹਦੇ ਮਨ ਦੀ ਇੱਛਾ ਸੀ ਕਿ ਮੇਰੇ ਘਰ ਪੁੱਤਰ ਹੋਵੇ, ਇਹਦੇ ਘਰ ਕੋਈ ਔਲਾਦ ਨਹੀਂ।

ਸੀ। ਪਰ ਜਦੋਂ ਸਤਿਗੁਰੂ ਗੋਦੀ ਵਿੱਚ ਬਹਿ ਗਏ ਤਾਂ ਸਾਰੀਆਂ ਹੀ ਇੱਛਾਵਾਂ ਖਤਮ ਹੋ ਗਈਆਂ। ਇਹ ਮੰਗਣਾ ਵੀ ਭੁੱਲ ਗਈ ਕਿ ਮੇਰੇ ਘਰ ਵੀ ਕੋਈ ਪੁੱਤਰ ਹੋਵੇ। ਤੇ ਸਤਿਗੁਰਾਂ ਦੀ ਏਡੀ ਬਖਸ਼ਿਸ਼ ਹੋਈ, ਏਡੀਆਂ ਰਹਿਮਤਾਂ ਹੋਈਆਂ ਕਿ ਅੱਜ ਬੰਗਲਾ ਸਾਹਿਬ ਜਿੱਥੇ ਲੱਖਾਂ ਹੀ ਸੰਗਤਾਂ ਰੋਜ਼ ਆ ਕੇ ਸੀਸ ਝੁਕਾਉਂਦੀਆਂ ਹਨ ਤੇ ਨਾਮ ਦੀ ਦਾਤ ਪ੍ਰਾਪਤ ਕਰਕੇ, ਦੁੱਖਾਂ ਦੀ ਨਿਵਿਰਤੀ ਕਰਕੇ, ਲੋਕ ਪਰਲੋਕ ਦੇ ਸੁੱਖ ਮਾਣ ਕੇ ਜਾਂਦੀਆਂ ਹਨ, ਅੱਜ ਉਹੀ ਧਰਤੀ ਤੋਂ, ਜ਼ਮੀਨ ਅਸਮਾਨ ਤੋਂ ਇਹੀ ਆਵਾਜ਼ਾਂ ਆਉਂਦੀਆਂ ਹਨ, ਸ੍ਰੀ ਹਰਿ ਕ੍ਰਿਸ਼ਨ ਤੇ ਆਈਏ।

ਤੇ ਫਿਰ ਸਤਿਗੁਰਾਂ ਦੇ ਪਾਸ ਆ ਕੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਆਪਣੇ ਚਰਨਾਂ ਦਾ ਅੰਮ੍ਰਿਤ ਬਖਸ਼ੋ ਤਾਂ ਕਿ ਸੁਖ ਵਰਤੇ। ਜਿਹੜਾ ਜਿਹੜਾ ਵੀ ਸਤਿਗੁਰਾਂ ਦੇ ਨਿੱਕੇ ਨਿੱਕੇ ਸੋਹਣੇ ਚਰਨ, ਮਾਈ ਚਰਨ ਗੁਰ ਮੀਠੇ, ਚਰਨ ਧੋ ਕੇ ਲੈ ਜਾਂਦਾ ਅੰਮ੍ਰਿਤ ਅਰੋਗ ਹੁੰਦਾ ਜਾ ਰਿਹਾ। ਏਡੀਆਂ ਭੀੜਾਂ ਲੱਗ ਗਈਆਂ, ਲਾਈਨਾਂ ਲੱਗ ਗਈਆਂ, ਹੁਣ ਸਤਿਗੁਰੂ ਇਕੱਲੇ। ਇਸ ਲਈ ਫਿਰ ਹੁਕਮ ਹੋਇਆ, ਬਾਈ ਇੱਕ ਛੋਟਾ ਜਿਹਾ ਚਬੱਚਾ ਬਣਾਓ ਤੇ ਉਹਦੇ ਵਿੱਚ ਚਰਨ ਧੋ ਕੇ ਅੰਮ੍ਰਿਤ ਪਾ ਦਿਓ। ਜਿਹੜਾ ਵੀ ਇੱਥੋਂ ਅੰਮ੍ਰਿਤ ਲੈ ਜਾਏਗਾ, ਦੁੱਖ ਭੱਜ ਜਾਣਗੇ, ਦੁੱਖਾਂ ਦੇ ਡੇਰੇ ਢਹਿ ਜਾਣਗੇ। ਤੇ ਫਿਰ ਲੱਖਾਂ ਦਾ ਆਪਨੇ ਉਧਾਰ ਕੀਤਾ, ਲੱਖਾਂ ਨੂੰ ਅਰੋਗਤਾ ਬਖਸ਼ਿਸ਼ ਕੀਤੀ। ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਤਾਂ ਕੋ ਵਿਗਨ ਨਾ ਕੋ ਲਾਗੇ, ਜਾਂ ਕੀ ਪ੍ਰਭ ਆਗੇ ਅਰਦਾਸ। ਜਿਤਨੇ ਤੱਕ ਜ਼ਮੀਨ ਅਸਮਾਨ ਹਨ, ਬਈ ਜੋ ਵੀ ਕੋਈ ਉਥੋਂ ਅੰਮ੍ਰਿਤ ਲਏਗਾ, ਤਨ ਤੇ ਮਨ ਅਰੋਗ ਹੋ

ਬੇਖ ਲੇਰਾ ਵਾਲਾ ਬਾਬਾ ਨਾਨਕ ਸਿੰਘ ਮਹਾਰਾਜ ਜਿਹਨਾਂ ਕਿ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਸਮਝਿਆ, ਇਹ ਕਾਗਦ ਨਹੀਂ ਸਮਝਿਆ, ਇਹ ਸ਼ਾਹੀ ਨਹੀਂ ਸਮਝੀ, ਇਹ ਅੱਖਰ ਨਹੀਂ ਸਮਝੇ। ਗੁਰ ਕਹਿੰਦੇ ਸੀ ਦਸ ਪਾਤਸ਼ਾਹ ਦੇ ਸਰੂਪ ਕਰੋ ਦਰਸ਼ਨ, ਗੁਰੂ ਨਾਨਕ ਬੈਠਾ ਇਸ਼ਾਰਾ ਕਰਕੇ ਦਿਖਾਉਂਦੇ। ਬਾਬਿਆਂ ਨੂੰ ਜਦੋਂ ਇਹ ਬਖਸ਼ਿਸ਼ ਹੋਈ, ਬਾਬੇ ਕਹਿਣ ਲੱਗੇ ਨਿਭ ਤੇ ਜਾਏਗੀ ਕਿਸ ਤਰ੍ਹਾਂ ਤੇ ਨਿਭਾਏਗਾ ਕੌਣ।

ਜੋ ਕੋਈ ਉਹਦੇ ਕੋਲ ਆ ਗਿਆ ਹੈ ਉਹਦੀ ਜੁੱਤੀ ਨਹੀਂ ਗੰਢੀ, ਉਹਦੀ ਟੁੱਟੀ ਵੀ ਗੰਢ ਦਿੱਤੀ ਹੈ। ਪਰਮੇਸ਼ਰ ਦਾ ਭਗਤ ਸੀ ਸਾਧ ਸੰਗਤ, ਦੁਨੀਆਂ ਕਹਿੰਦੀ ਸੀ

ਪਹਿਲਾਂ ਮਾਂ ਗੁਰੂ ਹੁੰਦੀ ਹੈ। ਜਿਨ੍ਹਾਂ ਦੀ ਮਾਂ ਸਿੱਖ ਹੋਵੇਗੀ ਨਾ ਉਹਨਾਂ ਦੇ ਪੁੱਤਰ ਵੀ ਸਿੱਖ ਹੋ ਜਾਣਗੇ, ਤੇ ਜਿਹੜੀਆਂ ਮਾਵਾਂ ਹੀ ਸਿੱਖ ਨਹੀਂ, ਭਾਵੇਂ ਕਿੰਨਾ ਗਿਆਨ ਦਿਓ ਬੱਚਿਆਂ ਨੂੰ ਗਿਆਨ ਨਹੀਂ ਆਵੇਗਾ। ਸਭ ਤੋਂ ਵੱਡੀ ਗੱਲ, ਮਾਵਾਂ ਨੇ ਸਿੱਖੀ ਦੇ ਅੰਦਰ ਬੜਾ ਹਿੱਸਾ ਪਾਇਆ, ਆਪਣੇ ਬੱਚਿਆਂ ਦੇ ਨੰਨੇ ਨੰਨੇ ਬੱਚਿਆਂ ਦੇ ਟੋਟੇ ਕਰਵਾ ਕੇ ਸਤ ਸੰਗਤ ਗਲਾਂ ਵਿੱਚ ਹਾਰ ਪਵਾ ਲੈਣੇ। ਉਹ ਮਾਵਾਂ ਸਨ ਜਿਨ੍ਹਾਂ ਆਪਣੇ ਬੱਚਿਆਂ ਨੂੰ ਸਿੱਖੀ ਦੇ ਰਾਹ ਤੇ ਲਾਇਆ, ਸਾਰੀ ਦਿਹਾੜੀ ਬੱਚਿਆਂ ਦੇ ਟੋਟੇ ਕੀਤੇ ਗਏ ਨੇ। ਸਤ ਸੰਗਤ ਜੀ ਉਹ ਸਵਾ ਮਨਪੀਸ ਨੇ ਸ਼ਾਮ ਨੂੰ ਦੇ ਦਿੱਤਾ ਹੈ। ਪਿੱਛੇ ਆ ਗਿਆ ਬਾਹਰ ਚੌਂਕੀਦਾਰ ਖਲੋਤਾ ਹੈ, ਬੀਬੀ ਅੰਦਰ ਪੋ ਸਵਾ ਮਨ ਪੀਠਣ ਪੀਠ ਕੇ ਨਾ ਕਹਿੰਦੀ ਇਹ ਸੁਣ ਵੱਡਾ ਆਖੇ ਸਭ ਕੋਏ, ਕੇਵੜ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹਿ ਸਮਾਏ। ਪਾਠ ਸ਼ੁਰੂ ਹੈ, ਪਾਠ ਦੀ ਸਮਾਪਤੀ ਹੋਈ ਹੈ, ਅਰਦਾਸ ਹੋ ਰਹੀ ਹੈ। ਸਾਹਿਬ ਜੀ ਤੁਹਾਡੇ ਹੁਕਮ ਅੰਦਰ ਚਾਰ ਪੈਰ ਦਿਨ ਸੁੱਖ ਨਾਲ ਬਤੀਤ ਹੋ ਗਿਆ, ਸਫਾਈ ਦੀਆਂ ਚੀਖਾਂ ਨਿਕਲ ਗਈਆਂ, ਨੀ ਧੀਏ ਨੀ ਭੈਣੇ ਨੀ ਬੱਚੀਏ, ਸਾਰੀ ਦਿਹਾੜੀ ਤੇਰੇ ਨਾਲ ਇੰਨੇ ਪਾਪ ਹੋਏ ਨੇ, ਇਹ ਕੀ ਪਈ ਆਖਣੀ? ਆਖਿਆ ਬਾਬਾ ਅਰਦਾਸ ਕਰਨੀ ਆ। ਠਹਿਰ ਜਾ ਪੁੱਤਰ, ਦੱਸ ਤੇ ਸਹੀ ਤੁਸੀਂ ਕਿੰਨਾ ਦੇ ਸਿੱਖੋ? ਆਖਿਆ ਬਾਬਾ ਮੈਂ ਦੱਸਾਂਗੀ, ਦੀਵਾਨ ਦੀ ਅਰਦਾਸ ਦੀ ਸਮਾਪਤੀ ਹੋਈ ਏ, ਤੇ ਆਖਿਆ ਬਾਬਾ ਅਸੀਂ ਕਲਗੀਧਰ ਪਾਤਸ਼ਾਹ ਦੇ ਸਿੱਖ, ਅਸੀਂ ਭਲਾ ਮੰਗਣ ਵਾਲੇ ਆ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ, ਹੁਕਮ ਵਿਚ ਰਹਿਣਾ ਸਾਡੇ ਵਿਰਸੇ ਵਿਚ ਆਇਆ ਹੈ, ਅਸੀਂ ਭਾਣਾ ਮੰਨਣ ਵਾਲੇ ਆ, ਤੇ ਜਿਨ੍ਹਾਂ ਦੀਆਂ ਮਾਵਾਂ ਹੀ ਸਿੱਖ ਨਹੀਂ ਉਹਨਾਂ ਦੇ ਬੱਚੇ ਸਿੱਖ ਨਹੀਂ ਹੋ ਸਕਦੇ। ਸਾਧ ਸੰਗਤ ਜਰਾ ਧਿਆਨ ਦੇਣਾ, ਫਰੀਦ ਦੀ ਮਾਂ ਸਿੱਖ ਸੀ, ਫਰੀਦ ਨੂੰ ਉਹਨੇ ਸਿੱਖ ਬਣਾ ਦਿੱਤਾ, ਏਡਾ ਬੰਦਗੀ ਵਾਲਾ ਬਣਾ ਦਿੱਤਾ ਕਿ ਉਹਨਾਂ